ਇਨਕ ਸ਼ਿਵਾ ਸਮਸਿੰਤਾ ਨੇ ਪ੍ਰਵਾਨ ਕਰਨੀ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਜੀ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।

ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ।

ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ

ਸੱਚਾ ਨਾਮ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ,

ਤੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ।

ਅਗਮ ਅਪਾਰਾ ਸਭ ਧਿਆਵਹ ਸਭ ਧਿਆਵਹ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ।

ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਤੇਰੇ ਭਗਤ ਸਲਾਹ।

ਨਾਹੀਂ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ

ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।

ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਉ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੂੰ ਦਿਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾ

ਦੇ ਪਾਰਦਾਰ ਦਾ ਧਿਆਨ ਕਰਕੇ ਖਰਚ ਬੋਲੋ ਜੀ ਵਾਹਿਗੁਰੂ। ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਜਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਵਾਹੀ ਦੇਗ ਡਿਡ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਲਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤਾ ਬੰਧ ਬੰਧ ਕਟਵਾਏ ਕੁਬਰੀਆਂ ਲਵਾਈਆਂ ਚਰਕੜੀਆਂ ਦੇ ਚੜੇ ਆਰੇ ਵਿਚਰਾਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਦੇ ਸਤਸੰਗ ਨਿਭਾਇਆ ਤੇ ਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਵਾਲ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਮਣ ਕਾ ਸਦ ਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਨਾਲ ਚਰਿਆਜ ਦੇਵ ਦੇਹ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਕੀ ਵਿਵਾਜ ਪੰਥ ਸਦਾ ਸਹਾਈ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਕੋਲ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਜੋੜਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰਦਾਰ ਪਿਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਗੁਰੂ ਭਾਵੇ ਤਾਣੇ ਰਾਸ। ਹੇ ਗੀਰ ਪ੍ਰਵਾਸ ਜੀ ਆਪ ਦੇ ਚਰਨ ਕਮਲਾਂ ਦੀ ਅਰਦਾਸ ਜੀ ਆਪ ਦੀ ਬਖਸ਼ਿਸ਼ ਹੋਈ ਆਪਦੇ ਚਰਨਾਂ ਪਿੱਤਰ ਰਵਾਣੀ ਸੁਖਣੀ ਸਾਧੂ ਸੰਪੂਰਨ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਤ ਸਾਹਿਬ ਦੇ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਾਂ ਨਿਸ਼ਾਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਨੀ ਬਲ ਬੁੱਧੀ ਬਖਸ਼ਿਸ਼ ਕਰੋ। ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਜੇ ਕਰਾਪ ਸ਼ਾਦ ਦੇਗਾ ਤਿਆਰ ਕਰੇ ਹੱਥ ਦਿੱਤਾ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਗਰੀਬ ਨਵਾਜ ਕਿਰਪਾ ਕਰੋ ਆਪ ਦੇ ਬਖਸ਼ਿਆਂ ਦਾਤਾਂ ਦੇ ਲੰਗਾਂ ਦੀ ਟੁੱਟ ਸੇਵਾ ਜਿਹਾ ਪ੍ਰਵਾਨਿਤ ਕਰ ਦੀ ਦਤਾਰ ਆਪਦੇ ਜਨਾਂ ਸੇਵਾ ਕਰਦੇ ਸਾਰੇ ਢਾਲੀ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਅਜੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਪਾਲਤਾ ਕਰੋ ਕਿਰਪਾ ਕਰੋ ਗਰੀਬ ਨਵਾਜ ਜੀ। ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਜਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸੰਗਤਾਂ ਦਾ ਦਰ ਤੇ ਫਿਰ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕੀ ਮੈਂ ਕਿਰਪਾ ਕਰੋ ਖਾਸ ਸੰਬੰਧ ਸਿੱਖ ਕੌਮ ਨੂੰ ਏਕ ਤਤਵਾਦ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਦੋਸ਼ ਦਾਲ ਬਖਸ਼ੋ ਚਰਨ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਦਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਿਆ ਦੇ ਪਿਆਰ ਦਾ ਕਰੋ ਜੀ। ਗੁਰੂ ਜੀ ਬਨਵਾਜ ਦੂਰ ਦੁਰਾਜ ਕਾਰਨ ਬੈਠੀਆਂ ਲਾਈਵ ਕਿਤਾ ਕੀ ਸ੍ਰਵਣ ਕਰ ਰਹੀਆਂ ਸਾਰੀ ਸੰਗਤਾਂ ਜਾਲ ਜੀ ਪ੍ਰਵਾਨ ਚੜੋ ਘੜੀਆਂ ਦੇ ਖਿਲਾਓ ਆਪਣੇ ਕਿਰਪਾ ਕੀਤੀ ਸੰਗਤਾਂ ਨੂੰ ਦੋ ਬਖਸ਼ੇ ਨੇ ਸੰਗਤਾਂ ਆਪਦੇ ਚਾਨਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਆ ਲਈ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਨੂੰ ਤਰ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਚਾਨਣਾ ਪ੍ਰਵਾਨ ਕਰੋ ਬਖਸ਼ਰ ਸਾਹਿਬ ਦੀ ਕਮਾਈਆਂ ਸਫਲ ਕਰੋ ਘਰ ਜਵਾਬ ਦੇਵੋ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਾ ਪੂਰੀਆਂ ਕਰੋ ਜੀ ਦਤਾਰ ਬਖਸ਼ੇ ਕਰੋ ਮਿਹਰ ਕਰੋ ਮੀਰਾਂ ਦੇ ਘਰ ਆਓ ਸੇਵਾ ਪ੍ਰਵਾਨ ਕਰੋ ਪੂਰਨ ਮਾਈ ਬਖਸ਼ੋ ਪਿਤਰ ਕੋ ਨਵੇਂ ਬਖਸ਼ੇ ਦੇ ਪ੍ਰੰਤ ਅੱਜ ਦੇ ਸ਼ਾਮਾਂ ਦੇ ਕਥਾ ਕਿਸ ਬਾਰੇ ਅਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਾ ਦੁਨਾਦੀ ਬਣਾਓ ਸ਼ੁੱਧ ਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਦਤਾਰ ਸਹੀ ਪਿਆਰੇ ਮੇਰੇ ਜਿਹੜੇ ਆਪਣੇ ਆਪ ਦਾ ਨਾਮ ਜਤਾ ਵਾ ਨਾਨਕ ਨਾਮ ਕਰਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਗੁਰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਬਿਨ ਬੋਝ ਹੈ ਖੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਦਾ ਕਰ।

0: ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸਿੰਘ ਜੀ ਮਹਾਰਾਜ ਜੀ ਬਖਸ਼ਿਸ਼ ਹੋਇਆ ਸਿੰਘ ਤੇਰੇ ਬੜੀ ਸ਼ਰਧਾ ਭਾਵਨਾ ਸਾਹਿਬ ਪੁੱਤਰ ਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵਣ ਕੀਤੇ ਨੇ, ਉਪਰੰਤ ਸੋਦਾ ਰਾਜ ਸਾਹਿਬ ਦੇ ਪਾ ਸੰਧਿਆ ਸਮਾਂ ਜਾਣ ਕੇ ਸਰਵਣ ਕੀਤੇ ਹਨ। ਅਰਦਾਸ ਸਾਹਿਬ ਜੀ ਭਰੀਆਂ ਨੇ, ਮਾਰੇ ਬਖਸ਼ੇ ਪੁੱਤਰ ਪੁਰਾਣੇ ਸਰਵਣ ਕੀਤੇ ਨੇ। ਸੋ ਸਾਧ ਸਿੰਘ ਦਾ ਜਾਂ ਸਵਾਦ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਘਾਤ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸਿੰਘ ਜੀ ਸ਼ਾਮਲ ਕੀ ਰੰਭ ਹੋ ਰਹੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਪਛਤਨਾ ਸਿੰਘ ਦਾ ਜਥਾ, ਭਾਈ ਸਾਹਿਬ ਆਰਤੀ ਕੀਰਤਨ ਨਾਮ ਸਿੰਘ ਦੁਆਰਾ ਠੀਕ 7 ਵਜੇ ਤੱਕ ਆਪ ਸੰਗਤਾਂ ਨੂੰ ਮਹਾਰਾਜ ਚਰਨਾਂ ਜੋੜ ਵਾਸਤੇ ਮਹਾਨ ਉਪਰਾਲਾ ਕਰਨਗੇ। ਸੋ 7 ਤੋਂ ਲੈ 7:45 ਲੈ ਕਥਾ ਕਰਨਗੇ ਭਾਈ ਗੁਰਮੇਜ ਸਿੰਘ ਜੀ, ਮਹਾਨ ਵਿਦਵਾਨ ਵੀ ਸਾਡੇ ਪਾਸ ਪਹੁੰਚੇ ਹਨ। ਸੋ 7:45 ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਓਮਕਾਰ ਸਿੰਘ ਦਾ ਜਥਾ ਉਹਨਾਂ ਸਾਹਿਬ ਵਾਲਿਆਂ ਦਾ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਮਾਰੀ ਨਿੱਘੀ ਉਹਦਾ ਨਾਮ ਦੇ ਅੱਜ ਸ਼ਾਮ ਸਾਰੇ ਕੱਥੀ ਦਰਬਾਰ ਸਾਹਿਬ ਨੂੰ ਕਰਕੇ ਜੀਵਨ ਜੀ ਕਣੀ ਸਫਲਾ ਕਰੋ। ਸੋ ਆਪ ਸਾਧ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਨਾਰਥ ਆਰ ਸਾਊਥ ਆਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਿੱਚ ਬੇਅੰਤ ਮਾਇਆ ਖਰਚ ਹੋ ਰਹੀ ਹੈ। ਸੋ ਉਸ ਦੇ ਵਾਸਤੇ ਬੇਅੰਤ ਪਰਿਵਾਰਾਂ ਵੱਲੋਂ ਆਪਣਾ ਦਸਵੰਧ ਸਫਲ ਕਰਦੇ ਹੋਏ ਮਾਇਆ ਜਿਹੜੀ ਹੈ ਉਹ ਗੁਰੂ ਦੇ ਚਰਨਾਂ 'ਚ ਭੇਟਾ ਕੀਤੀ ਹੈ। ਸੋ ਵਟਭਾਗੀ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਦਸਵੰਧ ਸਫਲ ਨਹੀਂ ਕੀਤਾ, ਉਹਨਾਂ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਆਪਣੀ ਕਮਾਈ ਦਾ ਦਸਵੰਧ ਕੱਢ ਕੇ ਜਿੰਨੀ ਵੱਧ ਤੋਂ ਵੱਧ ਮਾਇਆ ਹੋ ਸਕੇ ਗੁਰੂ ਘਰ ਭੇਟਾ ਕੱਢ ਕੇ ਇਹਨਾਂ ਨੂੰ ਸਫਲ ਬਣਾਉਣ ਅਸੀਂ ਸਾਰੇ ਜਦੋਂ ਕਰੀਏ ਡਬਲ ਬਿਲਡਿੰਗਾਂ ਬਣ ਜਾਣ ਅਤੇ ਮਹਾਰਾਜ ਦੀ ਜੋ ਸੇਵਾ ਹੈ ਇਹ ਸਬੂਤ ਹੋਵੇ। ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਘਰਾਂ ਵਿੱਚ ਬੈਠ ਕੇ ਪਰਿਵਾਰ ਆਪ ਨਾਲ ਸਹਿਜ ਪਾਠ ਕਰ ਰਹੇ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਜ਼ਰੂਰ ਸੰਪਰਕ ਕਰੋ, ਆਪਣਾ ਸਾਰਾ ਪ੍ਰੋਗਰਾਮ ਜਿਹੜਾ ਉਹਨਾਂ ਨਾਲ ਸਾਂਝਾ ਕਰਕੇ ਜਿਸ ਸਹਿਜ ਪਾਠਾਂ ਦੇ ਸਾਰੇ ਪੋਚ ਪੋਚਰੇ ਪੈਣੇ ਨੇ ਉਹਦੇ ਨੂੰ ਤਾਂ ਸਾਰਿਆਂ ਦਾ ਜਿਹੜਾ ਪ੍ਰੋਗਰਾਮ ਸਾਂਝਾ ਹੋਵੇ ਅਤੇ ਇਕੱਠੇ ਸਹਿਜ ਪਾਠ ਭੋਗ ਪਾ ਕੇ ਗੁਰੂ ਜੀ ਖੁਸ਼ੀਆਂ ਪ੍ਰਾਪਤ ਕੀਤੇ ਜਾਣ। ਸੋ ਭਾਈ ਰਜਿੰਦਰ ਸਿੰਘ ਨਾਲ ਟੈਲੀਫੋਨ ਨੰਬਰ ਹੈ 4087124145। ਸਾਰੀ ਸੰਗਤਾਂ ਨੂੰ ਸੰਪਰਕ ਕਰਕੇ ਇਹ ਸਾਰਾ ਪ੍ਰੋਗਰਾਮ ਜਦ ਇਕੱਠੇ ਬਣਾਉਣ ਦੀ ਕੋਸ਼ਿਸ਼ ਕਰੋ। ਸਤਿ ਸੰਗਤ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਜੋ ਫ੍ਰੀ ਗੁਰਮਤਿ ਕੈਂਪ ਲੱਗਾ ਸੀ ਬੱਚਿਆਂ ਦਾ ਉਹ ਅੱਜ ਸੰਪੂਰਨਤਾ ਹੋਈ ਹੈ। ਸੋ ਆਪ ਭਾਗੇ ਹੋ। ਸਤਿ ਸੰਗਤ ਜੀ 24 ਜੁਲਾਈ ਨੂੰ ਹੈ ਮੇਰੀ ਪੀਰੀ ਦਿਵਸ। ਸੋ ਜਿਸ ਸਮੇਂ ਗੁਰੂ ਘਰ ਦੇ ਗੁਰਸਿੱਖ ਵੀਰਾਂ ਦੇ ਗੁਰੂ ਸਾਹਿਬਾਂ ਦੇ ਬੇਅੰਤ ਸ਼ਬਦ ਦੌਰੇ ਸਨ, ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਸ ਰਸਤੇ ਨੂੰ ਅਪਣਾਉਣ ਵਾਸਤੇ ਇਹ ਕੋਸ਼ਿਸ਼ ਕੀਤੀ ਅਤੇ ਮੀਰੀ ਪੀਰ ਦੇ ਦੁਆਰਾ ਪਹਿਨ ਕੇ ਦੁਸ਼ਮਣਾਂ ਨੇ ਦੱਸੀ ਜੋ ਦੋਖੀ ਸਨ ਗੁਰੂ ਘਰ ਦੇ ਉਹਨਾਂ ਨੂੰ ਦੱਸਿਆ ਕਿ ਕਿਸੇ ਨਾਲ ਚਰਮੇ ਦੀ ਕੀ ਕਰੀਦੀ ਹੈ। ਸਤਿ ਸੰਗਤ ਜੀ 7 ਅਗਸਤ ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ। ਸੋ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ 7 ਅਗਸਤ ਨੂੰ ਗੁਰੂ ਘਰ ਪਹੁੰਚੋ, ਗੁਰੂ ਸਾਹਿਬਾਂ ਦੇ ਗੁਰਪੁਰਬ ਨੂੰ ਮਨਾ ਕੇ ਜੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਿ ਸੰਗਤ ਜੀ ਹੁਣ ਭਾਈ ਸਾਹਿਬ ਤਿਆਰ ਨੂੰ ਬੇਨਤੀ ਕਰਾਂਗੇ ਕਿ ਰਾਮ ਘਰ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਆਓ ਅੰਮ੍ਰਿਤਮਈ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਪਾਸੋਂ ਸਰਵਣ ਕਰੀਏ ਜੀ। ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਨਮੁਖ ਬੋਲ ਨਾ ਜਾਣੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਥਾਓ ਕੁਥਾਓ ਨਾ ਜਾਣੀ ਸਦਾ ਚਿਤਵਾਹ ਬੇਕਾਰ ਦਰਗਹ ਲੇਖਾ ਮੰਗੀਆ ਓਥ ਹੋਹੇ ਕੂੜਿਆਰ

ਹਰ ਗੁਰ ਰਖਵਾਲਿਆ ਪਰਮ ਸਨਮਾਨ ਜੋ ਗੁਰੂ ਸਵਾਰੀ ਸੰਗਤ ਜੀ ਆਓ ਸਾਰੀ ਸੰਗਤ ਰਲ ਮਿਲ ਕਰਕੇ ਗੁਰੂ ਫਤਿਹ ਨਾਲ ਸਾਂਝ ਪਾਓ ਜੀ ਰਸਨਾ ਦੁਆਰੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰਾਜਨ ਮੈਂ ਤੂੰ ਰਾਜਾ ਕਹੀਏ ਭੂਮਣ ਮੈਂ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ ਕੋਮਣ ਸਿਰ ਕੋਮਾ ਪਿਤਾ ਮੇਰੋ ਬੜੋ ਧਨੀ ਅਗਮਾ ਉਸਤਤ ਕਵਣ ਕਰੀ ਜੈ ਕਰਤੇ ਪੇਖ ਰਹੇ ਬਿਸਮਾ ਸੁਖੀਐਨ ਮੈਂ ਸੁਖੀਆ ਤੂੰ ਕਹੀਐ ਦਾਤਣ ਸਿਰ ਦਾਤਾ ਤੇਜਨ ਮੈਂ ਤੇਜ ਵੰਸੀ ਤੇਰੀ ਰਸੀਐਨ ਮੈਂ ਰਾਤਾ ਸੂਰਨ ਮੈਂ ਤੂੰ ਸੂਰਾ ਕਹੀਐ ਭੋਗਣ ਮੈਂ ਭੋਗੀ ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ ਜੋਗਣ ਮੈਂ ਜੋਗੀ ਕਰਤਨ ਮੈਂ ਤੂੰ ਕਰਤਾ ਕਹੀਐ ਚਾਰਨ ਮੈਂ ਆਚਾਰੀ ਸਾਹਣ ਮੈਂ ਤੂੰ ਸਾਚਾ ਸਾਹ ਵਾਪਾਰਨ ਮੈਂ ਵਾਪਾਰੀ ਦਰਬਾਰਨ ਮੈਂ ਤੇਰੋ ਦਰਬਾਰਾ ਸਰਨ ਪਾਲਣ ਟੀਕਾ ਲਖਮੀ ਕੇਤਕ ਗਣੀ ਨਾ ਜਾਈਐ ਗਣ ਨਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਆਪ ਸਰਬੱਤ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਬਹੁਤ ਹੀ ਪਿਆਰ ਵਿੱਚ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਪਿਆਰ ਦਾ ਸਬੂਤ ਦੇ ਕੇ ਦੂਰ ਨੇੜੇ ਭਾਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਰਸਨਾ ਪਵਿੱਤਰ ਹੋ ਜਾਂਦੀ ਹੈ, ਗੁਰੂ ਕੀ ਕਿਰਪਾ ਨਾਮ ਦੇ ਵਿੱਚ ਵਰਤਦੀ ਹੈ। ਸੰਗਤ ਇੱਕ ਪ੍ਰਤੱਖ ਸੱਚਖੰਡ ਘਰ ਹੈ। ਜਿਸ ਸੰਗਤ ਵਿੱਚ ਆ ਕੇ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿੱਥੇ ਗੁਰੂ ਸਵਾਰਿਆਂ ਦੀ ਸੰਗਤ ਹੋਵੇ, ਨਾ ਬਾਣੀ ਦਾ ਪ੍ਰਵਾਹ ਚੱਲਦਾ ਹੋਵੇ, ਉਸ ਨੂੰ ਸਤਿਗੁਰੂ ਜੀ ਅੰਮ੍ਰਿਤ ਬਾਣੀ ਵਿੱਚ ਸਤ ਸੰਗਤ ਕਹਿੰਦੇ ਨੇ। ਸਤ ਸੰਗਤ ਕੈਸੀ ਜਾਣੀਆਂ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀ ਆ ਬੁਝਾਏ ਜੀਓ। ਇਹ ਗੱਲ ਸਤਿਗੁਰਾਂ ਨੇ ਸਮਝਾ ਦਿੱਤੀ ਹੈ, ਵਰਨਾ ਸਮਝ ਤੋਂ ਬਾਹਰ ਬੰਦੇ ਨੂੰ ਸਮਝ ਆਉਂਦੀ ਨਹੀਂ ਹੈ। ਇਹ ਸਤਿਗੁਰਾਂ ਨੇ ਪਿਆਰੇ ਗੁਰਸਿੱਖਾਂ ਨੂੰ ਗੱਲ ਸਮਝਾ ਦਿੱਤੀ ਹੈ, ਗਿਆਨ ਕਰਵਾ ਦਿੱਤਾ ਹੈ ਵੀ ਸੰਗਤ ਵਿੱਚ ਆ ਕੇ ਹੀ ਨਾਮ ਦੀ ਪ੍ਰਾਪਤੀ ਹੋਣੀ ਹੈ। ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਲਾ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸਾ ਜੀ। ਇਹ ਗੱਲ ਗੁਰੂ ਨੇ ਸਮਝਾ ਦਿੱਤੀ ਹੈ ਵੀ ਨਿਰੰਕਾਰ ਕਰਤਾਰ ਜੀ ਦਾ ਵਾਸਾ ਕੇਵਲ ਸੰਗਤ ਵਿੱਚ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿੱਥੇ ਸਤ ਸੰਗਤ ਹੈ ਉਹ ਸੱਚਖੰਡ ਹੈ, ਬੜਾ ਸੁਖੈਣ ਰਸਤਾ ਹੈ ਮੇਰੇ ਵਾਹਿਗੁਰੂ ਨਿਰੰਕਾਰ ਨੂੰ ਮਿਲਣ ਦਾ। ਕੋਈ ਧੂਣੀਆਂ ਧੋਣ ਦੀ ਲੋੜ ਨਹੀਂ ਹੈ, ਕੋਈ ਜਲ ਧਾਰੇ ਕਰਨ ਦੀ ਲੋੜ ਨਹੀਂ ਹੈ, ਕੋਈ ਪੁੱਠੇ ਲੜਕਣ ਦੀ ਲੋੜ ਨਹੀਂ ਹੈ। ਉਹਨੂੰ ਤਾਂ ਮਹਾਰਾਜ ਨੇ ਕਹਿ ਦਿੱਤਾ ਮਨ ਹਠ ਕਿਣੈ ਨਾ ਪਾਇਓ, ਸਭ ਥੱਕੇ ਕਰਮ ਕਮਾਏ ਜੀਓ। ਸੰਗਤ ਵਿੱਚ ਆ ਕੇ ਸੁੱਤੇ ਸਿੱਧ ਹੀ ਸ਼ਬਦ ਦੁਆਰੇ ਪ੍ਰਾਪਤੀ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਬੜੀ ਪਿਆਰੀ ਹੈ। ਸਤਿਗੁਰ ਸੱਚਾ ਪਾਤਸ਼ਾਹ ਹੋ, ਗੁਰਮੁਖ ਗਾਡੀ ਰਾਹੋ ਚਲਾਇਆ। ਗੁਰਮੁਖਾਂ ਵਾਲਾ ਸੁਖੈਨ ਰਸਤਾ ਹੈ। ਇਸ ਰਸਤੇ ਵਿੱਚ ਟਿੱਬੇ ਨਹੀਂ ਹੈ, ਟੋਏ ਨਹੀਂ ਹੈ, ਕੰਡੇ ਨਹੀਂ ਹੈ। ਸੁਖੈਨ ਨਾਨਕ ਜੀ ਦੇ ਘਰ ਨੂੰ, ਕਰਤਾਰ ਦੇ ਘਰ ਨੂੰ ਜਾਂਦਾ ਹੈ। ਸਤਿਗੁਰ ਸੱਚਾ ਪਾਤਸ਼ਾਹ ਹੋ, ਗੁਰਮੁਖ ਗਾਡੀ ਰਾਹੋ ਚਲਾਇਆ। ਪੰਚ ਦੂਤ ਕਰ ਭੂਤ ਵਸ, ਦੁਰਮਤ ਦੂਜਾ ਭਾਓ ਮਿਟਾਇਆ। ਜੀਤੇ ਸੰਗਤ ਵਿੱਚ ਆ ਕੇ ਦਵੈਤ ਭਾਵਨਾ ਖਤਮ ਹੋ ਜਾਂਦੀ ਹੈ, ਮੇਰ ਤੇਰ ਖਤਮ ਹੋ ਜਾਂਦੀ ਹੈ। ਪੰਚ ਦੂਤ ਕਰ ਭੂਤ ਵਸ, ਦੁਰਮਤ ਦੂਜਾ ਭਾਓ ਮਿਟਾਇਆ। ਸ਼ਬਦ ਸੂਰਤ ਲਿਵ ਚੱਲਣਾ, ਜਮਜਾ ਗਾਤੀ ਨੇੜ ਨਾ ਆਇਆ। ਭਾਈ ਸਾਹਿਬ ਜੀ ਕਹਿੰਦੇ ਸੰਗਤ ਵਿੱਚ ਆ ਕੇ ਗੁਰੂ ਸਵਾਰੀ ਸੰਗਤ ਜੀ ਸ਼ਬਦ ਅਤੇ ਸੁਰਤ ਦਾ ਮਿਲਾਪ ਹੋ ਜਾਂਦਾ ਹੈ, ਔਰ ਜਦੋਂ ਸ਼ਬਦ ਤੇ ਸੁਰਤ ਦਾ ਮਿਲਾਪ ਹੁੰਦਾ, ਇਕਾਗਰਤਾ ਬਣਦੀ ਹੈ, ਫਿਰ ਜਰੇ ਜਰੇ ਚੋਂ ਮੇਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਸੁਰਤ ਲਿਵ ਚੱਲਣਾ, ਜਮਜਾ ਗਾਤੀ ਨੇੜ ਨਾ ਆਇਆ। ਬੇਮੁਖ ਬਾਰ ਹੈ ਵਾਟ ਕਰ, ਸਾਧ ਸੰਗਤ ਸੱਚ ਖੰਡ ਵਸਾਇਆ। ਬੇਮੁਖ ਪੁਰਖ ਜਿਹੜਾ ਭੜਕਦਾ ਹੈ, ਭੜਕਦਾ ਹੈ, ਦਰਪ ਥਾਂ ਤੇ ਟੋਖਰਾਂ ਖਾਂਦਾ ਹੈ, ਉਹਨੂੰ ਸੋਝੀ ਨਹੀਂ ਆਉਂਦੀ ਵੀ ਸੱਚ ਖੰਡ ਜਿਹੜਾ ਗੁਰੂ ਦੀ ਸੰਗਤ ਹੈ, ਸ਼ਬਦ ਹੈ। ਸਾਧ ਸੰਗਤ ਸੱਚ ਖੰਡ ਵਸਾਇਆ, ਬੇਮੁਖ ਬਾਰ ਹੈ ਵਾਟ ਕਰ। ਗੁਰੂ ਸਵਾਰੀ ਸੰਗਤ ਜੀ, ਤੁਸੀਂ ਵੱਡਿਆਂ ਭਾਗਾਂ ਵਾਲੇ ਰੋਜ਼ਾਨਾ ਦੇ ਨੇਮੀ ਪ੍ਰੇਮੀ ਹੋ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ
ਅੰਮ੍ਰਿਤ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ ਜੀ। ਗੁਰੂ ਬਖਸ਼ਿਸ਼ ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਸਾਰੰਗ ਦੀ ਵਾਰ ਆਰੰਭ ਹੈ ਔਰ 29 ਸਲੋਕ 33 ਪੌੜੀਆਂ ਹੋ ਚੁੱਕੀਆਂ ਨੇ। ਅੱਜ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜਿਵੇਂ ਕਿਰਪਾ ਕਰਦੇ ਨੇ ਅੰਮ੍ਰਿਤ ਬਚਨ ਆ ਰਹੇ ਨੇ, ਗੁਰੂ ਬਖਸ਼ਿਸ਼ ਦੁਆਰੇ ਅੰਮ੍ਰਿਤ ਬਚਨਾਂ ਦੀ ਸਾਂਝ ਕਰਦੇ ਹਾਂ।

ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਮਨ ਮੁਖ ਜਿਹੜਾ ਮਨ ਦੇ ਮਗਰ ਤੁਰਨ ਵਾਲਾ ਉਹਨੂੰ ਕਹਿੰਦੇ ਮਨ ਮੁਖ, ਜਿਹੜਾ ਗੁਰੂ ਵੱਲੇ ਮੁਖ ਕਰਕੇ ਤੁਰਦਾ ਗੁਰਮੁਖ ਹੈ, ਜਿਹੜਾ ਗੁਰੂ ਦੇ ਹੁਕਮ ਅੰਦਰ ਚੱਲਦਾ ਹੈ ਉਹ ਗੁਰਮੁਖ ਹੈ, ਜਿਹੜਾ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ਉਹ ਮਨਮੁਖ ਹੈ, ਉਹਨੂੰ ਬੇਮੁਖ ਕਹਿ ਦੋ ਮਨਮੁਖ ਕਹਿ ਦੋ, ਗੁਰੂ ਦੇ ਹੁੰਦਿਆਂ ਹੋਇਆ ਵੀ ਉਹ ਗੁਰੂ ਨੂੰ ਜਾਣਦਾ ਹੀ ਨਹੀਂ ਹੈ, ਉਹਦੀ ਤੇ ਹਾਲਤ ਆਉਂਦੀ ਹੈ ਜੀ। ਰਤਨ ਮਣੀ ਗੱਲ ਬਾਂਦਰ ਹੈ ਕਿ ਉਹ ਕੀਮ ਨਾ ਜਾਣੈ, ਰਤਨ ਮਣੀ ਗੱਲ ਬਾਂਦਰ ਹੈ ਕਹੋ ਕੀਮ ਨਾ ਜਾਣੀ। ਕਹਿੰਦੇ ਬਾਂਦਰ ਦੇ ਗਲ ਵਿੱਚ ਮਣੀ ਪਾ ਦਈਏ ਤੇ ਬਾਂਦਰ ਨੂੰ ਭਲਾ ਮਣੀ ਦਾ ਕੀ ਸ਼ਨਾਖਤ ਹੈ, ਉਹਨੂੰ ਕੀ ਪਤਾ ਵੀ ਮਣੀ ਕੀ ਹੁੰਦੀ ਹੈ, ਇਹ ਕਿੱਡੀ ਕੁ ਵੱਡੀ ਕੀਮਤ ਵਾਲੀ ਹੈ। ਮਨਮੁੱਖ ਪੁਰਸ਼ ਨੂੰ ਸੋਝੀ ਨਹੀਂ ਹੈ ਕਿ ਗੁਰੂ ਕੀ ਬਾਣੀ ਕੀ ਹੈ, ਗੁਰੂ ਕੀ ਸੰਗਤ ਕੀ ਹੈ, ਉਹ ਤਾਂ ਕੇਵਲ ਮਨ ਦੇ ਮਗਰ ਤੁਰਦਾ ਹੈ। ਰਤਨ ਮਨੀ ਗੱਲ ਬਾਂਦਰ ਹੈ ਕਿ ਉਹ ਕੀਮ ਨਾ ਜਾਣੈ, ਕੜਛੀ ਸਾਉ ਨਾ ਸੰਭਲ ਭੋਜਨ ਰਸ ਖਾਣੈ, ਕੜਛੀਆਂ ਫਿਰਨ ਸੁਹਾਉ ਨਾ ਜਾਣਨ ਸੁਨੀਆਂ। ਕੜਛੀਆਂ ਫਿਰਦੀਆਂ ਨੇ ਦਾਲ ਭਾਜੀਆਂ ਸਬਜ਼ੀਆਂ ਵਿੱਚ, ਖੀਰ ਵਿੱਚ ਫਿਰਦੀ ਹੈ, ਜਦੋਂ ਖੀਰ ਵਿੱਚ ਘੁੰਮ ਕੇ ਬਾਹਰ ਨਿਕਲੇ ਤੇ ਕੜਛੀ ਨੂੰ ਆਵਾਜ਼ ਦਈਏ ਵੀ ਕੜਛੀ ਤੂੰ ਦੱਸ ਵੀ ਖੀਰ ਚ ਮਿੱਠਾ ਕਿੰਨਾ ਕੁ ਹੈ, ਫਿਰ ਇਹਦੇ ਵਿੱਚ ਹੀ ਹੈ ਨਾ। ਕੜਛੀਆਂ ਫਿਰਨ ਸੁਹਾਉ ਨਾ ਜਾਣਨ ਸੁਨੀਆਂ, ਉਹਨਾਂ ਨੂੰ ਸਵਾਦ ਦਾ ਨਹੀਂ ਪਤਾ। ਮਨਮੁੱਖ ਪੁਰਸ਼ ਨੂੰ ਗੁਰੂ ਦੇ ਨਾਮ ਦੇ ਸਵਾਦ ਦਾ ਪਤਾ ਹੀ ਨਹੀਂ ਹੈ, ਭਾਵੇਂ ਕੋਲ ਕੋਲ ਵੀ ਫਿਰਦਾ ਰਹੇ। ਕੜਛੀ ਸਾਵ ਨਾ ਸੰਭਲੈ ਭੋਜਨ ਰਸ ਖਾਣੇ, ਤੀਜਾ ਬੋਲਿਆ ਜੀ, ਡੱਡੂ ਚਿੱਕੜ ਵਾਸ ਹੈ ਕਮਲ ਹੈ ਨਾ ਸਿਆਣੈ। ਡੱਡੂ ਦਾ ਵਾਸਾ ਕਮਲ ਦੇ ਕੋਲ ਹੀ ਹੈ, ਚਿੱਕੜ ਦੇ ਕੋਲ ਹੀ ਹੈ, ਭੌਰਾ ਤੇ ਦੂਰੋਂ ਮੰਜ਼ਲਾਂ ਮਾਰ ਕੇ ਆ ਕੇ ਕਮਲ ਦੇ ਫੁੱਲ ਦੀ ਸੁਗੰਧੀ ਲੈ ਜਾਂਦਾ ਜੇ, ਤੇ ਡੱਡੂ ਜਿਹੜਾ ਥੱਲੇ ਘੁੰਮਦਾ ਰਹਿੰਦਾ ਚੱਕਰ ਚ ਲਿਬੜਿਆ ਰਹਿੰਦਾ ਹੈ, ਉਹਨੂੰ ਪਤਾ ਨੀ ਵੀ ਕਮਲ ਕੀ ਹੈ। ਮਨਮੁੱਖ ਨੂੰ ਪਤਾ ਹੀ ਨਹੀਂ ਹੈ ਕਿ ਗੁਰੂ ਦਾ ਨਾਮ ਕੀ ਹੈ, ਗੱਲ ਕੇਵਲ ਉੱਥੇ ਹੀ ਰਹਿਣੀ ਹੈ। ਜਿਵੇਂ ਬਾਂਦਰ ਨੂੰ ਪਤਾ ਨੀ ਹੈ ਬਣੀ ਕੀ ਹੈ, ਕੜਛੀ ਸਵਾਦ ਹੀ ਨਹੀਂ ਚੱਕ ਸਕਦੀ। ਡੱਡੂ ਚਿੱਕੜ ਵਾਸ ਹੈ ਕਮਲ ਹੈ ਨਾ ਸਿਆਣੈ। ਚੌਥਾ ਬੋਲ ਹੈ ਨਾਭ, ਨੰਨਾ ਤੇ ਭੱਬਾ ਭੱਬੇ ਨੂੰ ਸਿਹਾਰੀ, ਨਾਭ ਨਾਭੀ ਧੁਨ, ਨਾਭ ਕਸਤੂਰੀ ਮਿਰਗ ਦੈ ਕਿ ਉਹ ਕੀਮ ਨਾ ਜਾਣ। ਕਹਿੰਦੇ ਮਿਰਗ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੈ, ਸੁਗੰਧੀ ਉਹਨੂੰ ਅੰਦਰੋਂ ਆਉਂਦੀ ਹੈ, ਢੂੰਡਦਾ ਉਹ ਬਾਹਰ ਹੈ, ਉਹਨੂੰ ਪਤਾ ਹੀ ਨਹੀਂ ਹੈ ਵੀ ਸੁਗੰਧੀ ਤਾਂ ਅੰਦਰੋਂ ਆਉਂਦੀ ਹੈ। ਮਨਮੁੱਖ ਪੁਰਸ਼ ਨੂੰ ਪਤਾ ਹੀ ਨਹੀਂ ਹੈ ਵੀ ਸੁਗੰਧੀ ਅੰਦਰ ਹੈ, ਉਹ ਗੁਰੂ ਨੇ ਪ੍ਰਗਟ ਕਰਨੀ ਹੈ। ਜਿਵੇਂ ਗੁਰੂ ਕੇ ਰਾਗੀਆਂ ਨੇ ਕੀਰਤਨੀਆਂ ਨੇ ਸ਼ਬਦ ਪੜਿਆ ਸੀ, ਮਾਣਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ, ਬਾਹਰ ਢੂੰਡਣ ਤੇ ਥਾਕ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਨਾਮ ਕਥੂਰੀ ਮਿਰਗ ਦਾ ਕਿਹੋ ਕੀਮ ਨਾ ਜਾਣਾ, ਗੁੱਜਰ ਗੋਰਸ ਵੇਚ ਕਹਿ ਖੜ ਸੂਲੀ ਆ ਸੂੜੀ ਆਣ। ਜਿਹੜਾ ਦੁੱਧ ਦਾ ਕੰਮ ਕਰਨ ਵਾਲਾ ਉਹਦੇ ਨਿਆਣੇ ਭਾਵੇਂ ਦੁੱਧ ਨੂੰ ਤਰਸਦੇ ਰਹਿਣ, ਉਹ ਸਭ ਪਾ ਕੇ ਡੇਰੀਆਂ ਤੇ ਖੜ ਸੂਲੀ ਲੈ ਆਉਂਦਾ ਹੈ, ਉਹਨੂੰ ਪਤਾ ਹੀ ਨਹੀਂ ਹੈ ਵੀ ਮੈਂ ਨਿਆਣਿਆਂ ਨੂੰ ਵੀ ਵੇਖਣਾ ਹੈ। ਨਾਭ ਕਸਤੂਰੀ ਮਿਰਗ ਦੈ ਕਿ ਉਹ ਕੀਮ ਨਾ ਜਾਣੇ, ਗੁੱਜਰ ਗੋਰਸ ਵੇਚ ਕੈ ਖੜ ਸੂੜੀ ਆਣੇ, ਬੇਮੁੱਖ ਮੂਲੋ ਭੁੱਲਿਆ ਦੁੱਖ ਸਹਿ ਜਵਾਨੈ। ਕਹਿੰਦੇ ਮਨਮੁੱਖ ਪੁਰਸ਼ ਮੁੱਲ ਤੋਂ ਹੀ ਜੜ ਤੋਂ ਭੁੱਲ ਗਿਆ ਹੈ, ਤਾਂ ਉਹਦਾ ਕਾਰਨ ਕੀ ਬਣੇਗਾ, ਜਮਾਂ ਦੀ ਪੁਰੀ ਵਿੱਚ ਦੁੱਖ ਸਵੇਗਾ। ਮਨਮੁੱਖ ਪੁਰਸ਼ ਥਾਂ ਤੇ ਕੁਥਾਂ ਨਹੀਂ ਜਾਣਦਾ, ਉਹਦਾ ਕਾਰਨ ਕੀ, ਉਹਦੇ ਅੰਦਰ ਕਾਮ ਹੈ, ਵਾਸ਼ਨਾਵਾਂ ਨੇ, ਕ੍ਰੋਧ ਹੈ, ਹੰਕਾਰ ਹੈ, ਹੰਕਾਰ ਦੇ ਵਿੱਚ ਫੁੱਲਿਆ ਹੈ। ਇੱਕ ਪੌੜੀ ਮਨਮੁੱਖ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਨੇ ਹੋਰ ਵੀ ਬੜੀ ਸੋਹਣੀ ਕਲਮ ਬੰਦ ਕੀਤੀ ਹੈ। ਕਹਿੰਦੇ ਮਨਮੁੱਖ ਪੁਰਸ਼ ਗਣਕਾ ਵਰਗਾ ਹੈ, ਤਿੰਨਾਂ ਲੋਕਾਂ ਨੂੰ ਕਲੰਕ ਲਗਾ ਦਿੰਦਾ ਹੈ। ਜਿਉਂ ਬਹੁ ਮਿੱਤੀ ਵੇਸੁਵਾ, ਬਹੁਤੇ ਮਿੱਤਰਾਂ ਵਾਲੀ, ਜਿਉਂ ਬਹੁ ਮਿੱਤੀ ਵੇਸੁਵਾ, ਜਿਉਂ ਬਹੁ ਮਿੱਤੀ ਵੇਸਵਾ ਤਿਹੋ ਲੋਕਾਂ ਨੂੰ ਕਹੋ ਕਹੋ ਕਲੰਕ ਲਗਾਵੈ, ਡੁੱਬੀ ਡੁੱਬੈ ਹੋਰ ਨਾ ਮੋਹਰਾ ਮਿੱਠਾ ਹੋਏ ਪੁਚਾਵੈ, ਕੰਡੇ ਹੇੜੇ ਮਿਰਗ ਜਿਉਂ ਦੀਪਕ ਹੇਤ ਪਤੰਗ ਜਲਾਵੈ, ਦੋਹੀ ਸਰਾਈ ਜ਼ਰਦ ਰੂ ਪੱਥਰ ਬੇੜੀ, ਪੱਥਰ ਦੀ ਬੇੜੀ ਪਾਣੀ ਚ ਥੋੜੀ ਤਰਦੀ ਹੈ,
ਪੱਥਰ ਬੇੜੀ ਪੂਰ ਡੁਬਾਵੈ ਮਨ ਮੁਖ ਮਨ ਅੱਠ ਖੰਡ ਦੁਸ਼ਟਾਂ ਸੰਗਤ ਭਰਮ ਭੁਲਾਵੈ ਵੇਸਵਾ ਪੁੱਤ ਨਿਨਾਹੁ ਸਦਾਵੈ ਬੇਸਵਾ ਕੇ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਐਵੇਂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ ਕਹਿੰਦੇ ਮਨਮੁਖ ਬੋਲ ਨਾ ਜਾਣਨੀ ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁਖ ਮੁੱਠਾ ਅਗਿਆਨ ਵਿਖ ਮਾਇਆ ਉਸ ਅੰਦਰ ਕੂੜ ਕੂੜੋ ਕਰ ਬੁੱਝੈ ਅਣਹੋਂਦੈ ਝਗੜੇ ਦਈਓ ਉਸ ਦੈ ਗੱਲ ਪਾਇਆ ਉਹ ਗੱਲ ਫਰੋਸੀ ਕਰੇ ਬਹੁਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਘਰ ਘਰ ਹੰਡੈ ਵਾਹਿਗੁਰੂ ਜਿਉਂ ਰੰਨ ਦੁਹਾਗਣ ਮਹਾਰਾਜ ਕਹਿੰਦੇ ਛੁੱਟੜ ਔਰਤ ਜਿਵੇਂ ਘਰਾਂ ਘਰਾਂ ਵਿੱਚ ਫਿਰਦੀ ਹੈ ਮਨਮੁਖ ਪੁਰਸ਼ ਹੈ ਜਿਉਂ ਰੰਨ ਦੁਹਾਗਣ ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ ਗੁਰਮੁਖ ਹੋਏ ਸੋ ਲਿਪਤੋ ਵਰਤੈ ਉਸ ਦਾ ਪਾਸ ਛੱਡ ਗੁਰਪਾਸ ਬਹਿ ਜਾਇਆ ਤੁਸੀਂ ਗੁਰਮੁਖ ਹੋ ਮੇਰੇ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਬੈਠਦੇ ਹੋ ਮਨਮੁਖ ਪੁਰਸ਼ ਬੋਲਣ ਦੀ ਸੋਝੀ ਨਹੀਂ ਰੱਖਦਾ ਗਰੀਬ ਨਿਵਾਜ ਜੀ ਕਿਰਪਾ ਕਰਦੇ ਉਹਨਾਂ ਮਨਮੁੱਖਾਂ ਦੇ ਅੰਦਰ ਕਾਮ ਕਰੋਦ ਅਹੰਕਾਰ ਹੈ ਵਾਸ਼ਨਾਵਾਂ ਨੇ ਕ੍ਰੋਧ ਨੇ ਸਾਹਿਬ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਜਿਉਂ ਕੰਚਨ ਸੁਹਾਗਾ ਢਾਲੈ ਸੁਨਿਆਰਾ ਵੀਰ ਸੁਹਾਗੇ ਨਾਲ ਸੋਨੇ ਨੂੰ ਢਾਲ ਦਿੰਦਾ ਗਾਲ ਦਿੰਦਾ ਤੇ ਇਸੇ ਤਰ੍ਹਾਂ ਕਾਮ ਤੇ ਕ੍ਰੋਧ ਸਰੀਰ ਨੂੰ ਬਰਬਾਦ ਕਰ ਦਿੰਦਾ ਹੈ ਉਹਨਾਂ ਪਾਸ ਦੁਆਸ ਨਾ ਪਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ ਮਹਾਰਾਜ ਕਹਿੰਦੇ ਉਹਨਾਂ ਦੇ ਪਾਸ ਨਾ ਜਾਈਏ ਜਿਨ੍ਹਾਂ ਦੇ ਅੰਦਰ ਚੰਡਾਲ ਕ੍ਰੋਧ ਹੈ ਵਾਸ਼ਨਾਵਾਂ ਨੇ ਇਹਨਾਂ ਵਾਸ਼ਨਾਵਾਂ ਦਾ ਕਰਕੇ ਤਾਂ ਰਾਵਣ ਜੀਆਂ ਦਾ ਖੁਰਾ ਤੇ ਖੋਜ ਨਹੀਂ ਦਿਸਦਾ ਬਰਬਾਦ ਹੋ ਗਏ ਨੇ ਇੱਕ ਕਾਵਿ ਰਚਨਾ ਲਿਖਣ ਵਾਲੇ ਕਵੀ ਨੇ ਬੜਾ ਸੋਹਣਾ ਬਚਨ ਲਿਖਿਆ ਉਹ ਕਹਿੰਦੇ ਰਾਵਣ ਜਿਆਂ ਦਾ ਖੁਰਾ ਨਾ ਖੋਜ ਦਿਸੇ ਬੜਾ ਤਕੜਾ ਬੇਦਾਂ ਦਾ ਗਿਆਤਾ ਸੀ ਕੋਈ ਐਵੇਂ ਬਾਤ ਨਹੀਂ ਸੀ ਬੜੀ ਸੋਝੀ ਰੱਖਣ ਵਾਲਾ ਸੀ ਉਹਨੂੰ ਕਹਿੰਦੇ ਦਸ ਸਰ ਦਹਿਸਰ ਇਹ ਨੀ ਵੀ ਉਹਦੇ ਦਸ ਸਿਰ ਸੀ ਉਹ ਸੋਝੀ ਇੰਨੀ ਰੱਖਣ ਵਾਲਾ ਸੀ ਵੀ ਦਸ ਬੰਦੇ ਵਿਦਵਾਨ ਹੋਣ ਤੇ ਉਹਨਾਂ ਜਿੰਨਾ ਗਿਆਨ ਉਹਦੇ ਕੋਲ ਸੀ ਇਕੱਲੇ ਕੋਲ ਤਾਂ ਕਹਿੰਦੇ ਦਹਿਸਰ ਹੋਰ ਬੰਦੇ ਦੇ ਦਸ ਸਿਰ ਥੋੜੀ ਲੱਗ ਜਾਣੇ ਨੇ ਇੰਨਾ ਵੱਡਾ ਵਿਦਵਾਨ ਪਰ ਵਿਕਾਰਾਂ ਕਰਕੇ ਉਹਦਾ ਖੁਰਾ ਤੇ ਖੋਜ ਮਿਟ ਗਿਆ ਰਾਵਣ ਜਿਆਂ ਦਾ ਖੁਰਾਣਾ ਖੋਜ ਦੱਸੇ ਪੰਜਾਂ ਵੈਰੀਆਂ ਵਿੱਚ ਅਹੰਕਾਰ ਡਾਢਾ ਕੋਈ ਆਖੇ ਤਲਵਾਰ ਦੀ ਮਾਰ ਡਾਢੀ ਐ ਪਰ ਕਾਮ ਕਲੰਕ ਦਾ ਵਾਰ ਡਾਢਾ ਉਮਰ ਭਰ ਦੀ ਬੰਦਗੀ ਪਲ ਵਿੱਚ ਰੋੜ ਛੱਡੇ ਨਹੀਂ ਵਿਸ਼ੇ ਦੇ ਜਿਹਾ ਵਿਕਾਰ ਡਾਢਾ ਕੋਈ ਆਖੇ ਤਲਵਾਰ ਦੀ ਮਾਰ ਡਾਢੀ ਐ ਪਰ ਕਾਮ ਕਲੰਕ ਦਾ ਵਾਰ ਡਾਢਾ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋ ਭਾਇਆ ਸਾਹਸ ਸਰੀਰ ਚਿਹਣ ਪੱਗ ਹੋਵੇ ਤਾਂ ਮਨ ਪੱਛੋ ਤਾਇਆ ਕੋਈ ਜਾਣ ਨਾ ਭੁੱਲੈ ਭਾਈ ਭਾਈ ਮਤਾ ਜਾਣ ਕੇ ਭੁੱਲ ਜਾਓ ਤਾਂ ਹੀ ਤਾਂ ਰਵਿਦਾਸ ਭਗਤ ਮਹਾਰਾਜ ਨੇ ਅੰਮ੍ਰਿਤ ਬਚਨ ਬਖਸ਼ੇ ਨੇ ਗੁਰੂ ਅੱਗੇ ਬੇਨਤੀ ਕਰਨੀ ਹੈ ਇੱਕ ਵਾਰ ਪਿਆਰ ਵਿੱਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੈਤ ਸ੍ਰੀ ਰਾਗ ਦਾ ਸ਼ਬਦ ਹੈ ਸਤਿਗੁਰਾਂ ਦੇ ਚਰਨਾਂ ਚ ਬਿਣੇ ਹੈ

ਥਾਂ ਉਹ ਥਾਂ ਚੰਗਾ ਤੇ ਮੰਦਾ ਪਤਾ ਹੀ ਨਹੀਂ ਉਹਨਾਂ ਨੂੰ, ਵਿਚਾਰ ਨਹੀਂ ਹੈ, ਬੋਲਣਾ ਨਹੀਂ ਜਾਣਦੇ। ਚੰਗੀਆਂ ਥਾਵਾਂ ਤੇ ਵੀ ਵਿਕਾਰ ਹੀ ਚਿੱਤ ਵਧੇ ਨੇ, ਮੰਦੀਆਂ ਥਾਵਾਂ ਤੇ ਵੀ ਉਹਨਾਂ ਦੇ ਅੰਦਰ ਵਿਕਾਰ ਹੀ ਪੈਦਾ ਹੋ ਰਹੇ ਨੇ। ਦਰਗਹ ਲੇਖਾ ਮੰਗੀਐ ਉਥੇ ਹੋਏ ਕੂੜਿਆਰ। ਧੰਨ ਗੁਰੂ ਅਮਰਦਾਸ ਸਤਿਗੁਰੂ ਜੀ ਅਪਾਰ ਅਪਾਰ ਕਿਰਪਾ ਕਰਦੇ ਨੇ ਗੁਰੂ ਸਵਾਰੀ ਸੰਗਤ ਜੀ। ਜਿਸ ਵੇਲੇ ਮਨ ਮੁੱਖਾਂ ਪੁਰਸ਼ਾਂ ਤੋਂ ਦਰਗਾਹ ਵਿੱਚ ਪਰਲੋਕ ਵਿੱਚ ਲੇਖਾ ਮੰਗਿਆ ਜਾਵੇਗਾ, ਉਥੇ ਉਸ ਜਗ੍ਹਾ ਤੇ ਹੋਏ ਹੋਣਗੇ ਕੂੜਿਆਰ, ਝੂਠੇ ਹੋਣਗੇ, ਉੱਥੇ ਕੋਈ ਜਵਾਬ ਨਹੀਂ ਆਵੇਗਾ। ਧਰਮ ਰਾਜ ਜਬ ਲੇਖਾ ਮੰਗੈ ਕਿਆ ਮੁੱਖ ਲੈ ਕੇ ਜਾਏਗਾ। ਨਾਨਕ ਆਖੇ ਰੇ ਮਣਾ ਸੁਣੀਐ ਸਿੱਖ ਸਾਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪੌਸਣ ਆਕੀਆ ਬਾਕੀ ਜਨਾ ਰਹੀ, ਅਜ਼ਰਾਈਲ ਫਰੇਸਤਾ ਹੋਸੀ ਆਏ ਤਈ, ਆਵਣ ਜਾਣ ਨਾ ਸੁਝਈ ਭੀੜੀ ਗਲੀ ਫਹੀ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਦਰਗਹਿ ਲੇਖਾ ਮੰਗੀਐ, ਅਮਲ ਸਰਾਨੋ ਲੇਖਾ ਦੇਣਾ ਦੇਣਾ ਪਵੇਗਾ, ਚੰਗੇ ਮੰਦੇ ਕਰਮਾਂ ਦਾ ਹਿਸਾਬ। ਅਮਲ ਸਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੀਨਾ।

ਕੀਤੀ ਤੇ ਬੰਦੇ ਨੂੰ ਯਾਦ ਹੈ, ਰੋੜੀ ਵੀ ਯਾਦ ਹੈ, ਪਰ ਇਹ ਯਾਦ ਨਹੀਂ ਹੈ ਮੈਂ ਜ਼ਿੰਦਗੀ ਦੀ ਸਵਾਸ ਕਿੰਨੇ ਖੱਟੇ ਨੇ, ਕਿੰਨਿਆਂ ਸਵਾਸਾਂ ਰਾਹੀਂ ਜਪਿਆ ਗੁਰੂ ਗੁਰੂ ਤੇ ਕਿੰਨਿਆਂ ਸਵਾਸਾਂ ਨੂੰ ਬੇਅਰਥ ਗਵਾਇਆ ਹੈ। ਕਿਆ ਤੇ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਦਰਹਾਲ ਹੁਣੇ ਜਾਣਾ ਪਵੇਗਾ, ਇਹ ਨਹੀਂ ਵੀ ਇਨਕਾਰੀ ਕਰ ਦੇਵੇਗਾ ਵੀ ਅੱਜ ਨਹੀਂ ਜਾਂਦੇ ਕੱਲ ਨੂੰ ਚਲੇ ਜਾਵਾਂਗੇ, ਨਾ ਨਾ, ਜਦੋਂ ਬੁਲਾਵਾ ਆ ਗਿਆ ਫਿਰ ਜਾਣਾ ਪੈਣਾ, ਉੱਥੇ ਕੋਈ ਬਹਾਨਾ ਨਹੀਂ ਚੱਲਣਾ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ, ਕਰੋ ਅਰਦਾਸ ਗਾਵ ਕਿਸ ਬਾਕੀ, ਲਿਓ ਨਿਵੇਰ ਅੱਜ ਕੀ ਰਾਤੀ, ਪਰ ਰਾਤ ਨਹੀਂ ਮਿਲਣੀ, ਜਾਣਾ ਪਵੇਗਾ। ਆਪੇ ਸ੍ਰਿਸ਼ਟ ਉਪਾਈਓ ਨਾ, ਆਪ ਕਰੇ ਵਿਚਾਰ। ਗਰੀਬ ਨਿਵਾਸ ਜੀ ਕਿਰਪਾ ਕਰਦੇ ਮੇਰੇ ਵਾਹਿਗੁਰੂ ਜੀ ਨੇ ਹਰਨ ਭਰਨ ਜਾਕਾ ਨੇਤਰ ਫੋਰ, ਅੱਖ ਦੇ ਚਮਕਣ ਵਿੱਚ ਸ੍ਰਿਸ਼ਟੀ ਨੂੰ ਸਾਜਿਆ ਹੈ, ਫਿਰ ਵਿਚਾਰ ਵੀ ਆਪ ਕਰਦਾ ਹੈ। ਨਾਨਕ ਕਿਸ ਨੂੰ ਆਖੀਐ, ਸਭ ਵਰਤੈ ਆਪ ਸਚਿਆਰ। ਵੀ ਕਿਸੇ ਨੂੰ ਕੀ ਕਹੀਏ, ਮੇਰਾ ਵਾਹਿਗੁਰੂ ਨਿਰੰਕਾਰ ਸਾਰਿਆਂ ਦੇ ਵਿੱਚ ਆਪ ਹੀ ਵਰਤ ਰਿਹਾ ਹੈ।

ਚਲੋ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਨ੍ਹਾਂ ਤੇ ਕਰਮ ਕੇ ਕਿਰਪਾ ਹੈ, ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ, ਮੇਹਰ ਅੰਮਤ ਹੈ, ਉਹ ਗੁਰਮੁਖ ਨੇ, ਹਰ ਅਰਾਧਿਆ, ਉਹ ਮੇਰੇ ਵਾਹਿਗੁਰੂ ਜੀ ਨੂੰ ਅਰਾਧਦੇ ਨੇ, ਭਾਵ ਉਹਦੇ ਜਾਪ ਨੂੰ ਜਪਦੇ ਨੇ। ਗੁਰਮੁਖ ਇੱਕ ਅਰਾਧਣ, ਇੱਕ ਮਨ ਹੋਏ ਨਾ ਹੋਏ, ਦੋ ਚਿੱਤਾ, ਦੋ ਚਿੱਤ ਨੇ ਬੰਦੇ ਦਾ, ਜਦੋਂ ਘਰ ਨੂੰ ਵੀ ਤੁਰਦਾ, ਘਰ ਤੋਂ ਗੁਰਦੁਆਰੇ ਨੂੰ ਵੀ, ਉਦੋਂ ਵੀ ਇੱਕ ਅੰਦਰੋਂ ਜੀ ਆਵਾਜ਼ ਆਉਂਦੀ, ਚੱਲੀਏ ਗੁਰਦੁਆਰੇ, ਇੱਕ ਇਹੋ ਜੀ ਚੰਦਰੀ ਆਵਾਜ਼ ਵੀ ਆ ਜਾਂਦੀ ਹੈ, ਚਲੋ ਛੱਡੋ ਪਰਾਂ ਕੀ ਜਾਣਾ ਹੈ, ਜਿਹੜਾ ਕਥਾ ਭਾਈ ਨੇ ਗੁਰਦੁਆਰੇ ਕਰਨੀ ਉਹ ਘਰ ਵੀ ਤਾਂ ਸੋਹਣੀ ਲੈਣੀ ਹੈ, ਉਹ ਕਿਹੜੀ ਘਰ ਆਵਾਜ਼ ਨਹੀਂ ਜਾਂਦੀ, ਇਹ ਦੁਚਿੱਤਾ ਪਿਨਾ ਹੈ। ਇੱਕ ਆਵਾਜ਼ ਆਈ ਹੈ, ਨਹੀਂ ਭਾਈ ਨਹੀਂ, ਗੁਰਦੁਆਰੇ ਚੱਲਦੇ ਹਾਂ, ਉੱਥੇ ਕਥਾ ਕੀਰਤਨ ਵਾਲੇ ਸਰਵਣ ਕਰ ਲਾਂਗੇ, ਨਾਲੇ ਗੁਰੂ ਕਾ ਲੰਗਰ ਮਿਲ ਜਾਵੇਗਾ, ਦੋ ਕੰਮ ਹੋ ਜਾਣਗੇ। ਇੱਕ ਚੰਦਰੀ ਆਵਾਜ਼ ਨੇ ਰੋਕ ਦਿੱਤਾ, ਚਲੋ ਕੋਈ ਗੱਲ ਨੀ, ਸਵੇਰ ਦਾ ਬਣਿਆ ਹੀ ਛਕ ਲੈਂਦੇ ਆ, ਨਾਲੇ ਭਾਈ ਦੀ ਕਥਾ ਇੱਥੇ ਵੀ ਤੇ ਸੁਣੀ ਜਾਂਦੀ ਆ। ਮਹਾਰਾਜ ਕਹਿੰਦੇ ਗੁਰਮੁਖ ਦੇ ਦੋ ਮਨ ਨਹੀਂ ਹੈ, ਉਹਦੇ ਕੋਲ ਇੱਕ ਹੀ ਹੈ, ਉਹਦਾ ਮਨ ਬਣ ਗਿਆ ਗੁਰਦੁਆਰੇ ਜਾਣਾ ਤੇ ਜਾਣਾ ਹੈ, ਉਹਦਾ ਮਨ ਬਣ ਗਿਆ ਸੰਗਤ ਵਿੱਚ ਬੈਠਣਾ ਤੇ ਬੈਠਣਾ ਹੈ, ਉਹਨੇ ਸੰਕਲਪ ਘਰੋਂ ਹੀ ਕਰ ਲਿਆ ਹੈ। ਮਹਾਰਾਜ ਕਹਿੰਦੇ ਗੁਰਮੁਖਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਗੁਰਮੁਖ ਇੱਕ ਅਰਾਧਣਾ, ਇੱਕ ਮਨ ਹੋਏ ਨਾ ਹੋਏ ਦੋ ਚਿੱਤਾ। ਗੁਰਮੁਖ ਆਪ ਗਵਾਇਆ, ਗੁਰਮੁਖ ਆਪ ਗਵਾਇਆ, ਜੀਵਨ ਮੁਕਤ ਨ ਤਾਮਸ ਪਿੱਤਾ, ਗੁਰ ਉਪਦੇਸ਼ ਆਵੇਸ਼ ਕਰ, ਸਨ ਦੂਤਾਂ ਬਿਖੜਾ ਗੜ ਜਿੱਤਾ, ਪੈਰੀ ਪੈ ਪੈ ਖਾਕ ਹੋਏ, ਪਾਹੁਨੜਾ ਜਗ ਹੋਏ ਅਥਿੱਤਾ। ਜਗ ਵਿੱਚ ਪ੍ਰਾਹੁਣਾ ਰਹਿੰਦਾ ਹੈ, ਅਥਿੱਤੀ ਬਣ ਕੇ ਰਹਿੰਦਾ, ਰਾਤ ਕੋਈ ਕੱਟਣ ਆਇਆ ਹੈ, ਰਾਤ ਕੱਟ ਕੇ ਅਗਲੇ ਦਿਨ ਚਲੇ ਜਾਣਾ ਹੈ, ਗੁਰਮੁਖ ਮਾਤ ਲੋਕ ਵਿੱਚ ਰਹਿੰਦਾ ਹੈ, ਪਰ ਰਹਿੰਦਾ ਅਥਿੱਤੀ ਬਣ ਕੇ ਹੈ, ਇਹ ਸੰਸਾਰ ਦੀ ਉਮਰਾ ਰੂਪੀ ਰਾਤ ਕੱਟਣ ਵਾਸਤੇ ਆਇਆ ਹੈ, ਉਮਰਾ ਰੂਪੀ ਰਾਤ ਕੱਟ ਕੇ ਤਾਂ ਅਗਲੀ ਸਵੇਰ ਨੂੰ ਚਾਲਾ ਪਾ ਦੇਣਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਗੁਰਮੁਖ ਦੁਰਲਭ ਦੇਹ ਅਵਸਰ ਜਾਣਦੇ, ਸ਼ਬਦ ਸੁਰਤ ਅਸੁਨੇਹ ਸਭ ਰੰਗ ਮਾਣਦੇ, ਸਾਧ ਸੰਗਤ ਨੇ ਲਿਵ ਨੇਹ ਆਖ ਵਖਾਣ ਦੇ, ਦੇਹੀ ਵਿੱਚ ਬਦੇਹ ਸੱਚ ਸਿਜਾਣ ਦੇ, ਦੁਬਦਾ ਉਹ ਨਾ ਇਹੋ ਇੱਕ ਪਛਾਣ ਦੇ, ਚਾਰ ਦਿਹਾੜੇ ਥੇ ਹੋ ਮਨ ਵਿੱਚ ਜਾਣ ਦੇ। ਮਨ ਵਿੱਚ ਜਾਣਦੇ ਨੇ ਸੰਸਾਰ ਦੀ ਚਾਰ ਦਿਨਾਂ ਦੀ ਖੇਡ ਹੈ, ਕੋਈ ਬਹੁਤੀ ਲਵੇਰੀ ਖੇਡ ਨਹੀਂ ਹੈ। ਪੈਰੀ ਪੈ ਪੈ ਖਾਕ ਹੋਏ, ਪਹੁੰਡਾ ਜਗ ਹੋਏ ਅਥਿੱਤਾ, ਗੁਰਮੁਖ ਸੇਵਾ ਗੁਰਸਿੱਖਾਂ, ਗੁਰਸਿੱਖ ਮਾਂ ਪਿਓ ਭਾਈ ਮਿੱਤਾ, ਦੁਰਮਤ ਦੁਬਦਾ ਦੂਰ ਕਰ, ਗੁਰਮੁਖ ਸ਼ਬਦ ਸੁਰਤ ਮਨ ਸੱਤਾ, ਛੱਡ ਕੋ ਪੱਖੜ ਕੂੜ ਕੁਦਤਾ। ਪੰਜਾਬੀ ਦੀ ਠੇਠ ਬੋਲੀ ਹੈ, ਕੋਈ ਬਹੁਤੀਆਂ ਸ਼ਰਾਰਤਾਂ ਕਰਦਾ ਹੋਵੇ ਤੇ ਉਹਨੂੰ ਕਹਿੰਦੇ ਜੀ ਕੁਦੁੱਤਾਂ ਕਰੀ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹਨਾ ਕਰ, ਆਪਣੀ ਸੁਰਤ ਦੇ ਵਿੱਚ ਮੇਰੇ ਗੁਰੂ ਦੇ ਸ਼ਬਦ ਨੂੰ ਟਕਾ, ਤੇ ਜਿਹੜਾ ਟਕਾਉਣ ਵਾਲਾ ਹੈ ਤੇ ਮਹਾਰਾਜ ਕਹਿੰਦੇ ਉਹ ਗੁਰਮੁਖ ਹੈ। ਹਰ ਗੁਰਮੁਖ ਤੇ ਨੀ ਅਰਾਧਿਆ ਸਿਮਰਿਆ ਹੈ, ਜਿਨ ਕਰਮ ਪ੍ਰਾਪਤ ਹੋਏ ਉਹਨਾਂ ਤੇ ਗੁਰੂ ਦੀ ਕਿਰਪਾ ਹੈ।

ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਵੀ ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ, ਕੁਰਬਾਨ ਸਦਕੇ ਜਾਂਦੇ ਹਾਂ। ਜਿਨ ਹਰ ਮਨ ਵਸਿਆ ਸੋਏ, ਸੋਏ ਤੋਂ ਭਾ ਮੇਰਾ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਹੈ ਉਹਨਾਂ ਤੋਂ ਬਲਹਾਰ ਜਾਈਏ। ਜਿਣ ਜਪਿਆ ਤਿਸ ਕੋ ਬਲਹਾਰ, ਤਿਸ ਕੈ ਸੰਗ ਤਰੈ ਸੰਸਾਰ। ਉਹਨਾਂ ਦਾ ਸੰਗ ਮਿਲ ਜਾਵੇ ਤਾਂ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ।

ਹੋਰ ਨੇੜੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆਸ ਕਰੇ ਸਭ ਲੋਕ, ਜਿੰਨੇ ਸੰਸਾਰ ਦੇ ਵਿੱਚ ਜੀਵ ਲੋਕ ਰਹਿੰਦੇ ਨੇ, ਸਭ ਕੋਈ ਐਸਾ ਨਹੀਂ ਹੈ ਕਿ ਆਸ ਲਾ ਕੇ ਬੈਠੇ ਨੇ। ਬਹੁ ਜੀਵਨ ਜਾਣਿਆ, ਬਹੁ ਬਹੁਤਾ ਜ਼ਿਆਦਾ ਜੀਵਨ ਹੈ, ਉਮਰਾਂ ਸਾਡੀ ਬਹੁਤ ਹੀ ਲੰਬੀ ਹੈ। ਹੋਰ ਤਾਂ ਸੰਸਾਰ ਤੋਂ ਚਲੇ ਜਾ ਰਹੇ ਨੇ, ਪਰ ਮੈਂ ਨਹੀਂ ਜਾਣਾ, ਮੇਰੀਆਂ ਤੇ ਪੱਕੀਆਂ ਮੱਲਾਂ ਮਾਰੀਆਂ ਨੇ। ਨਿਤ ਜੀਵਨ ਕੋ ਚਿੱਤ, ਨਿਤਾ ਪ੍ਰਤੀ ਜੀਵਨ ਵਾਸਤੇ ਨਵੀਂ ਤੋਂ ਨਵੀਂ ਸੋਚ ਚੱਲ ਰਹੀ ਹੈ। ਤਾਂ ਹੀ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸੀ ਨਾ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਭਾਸੇ। ਕੋਈ ਜੀਵਦਾ ਬੰਦਾ ਬਜ਼ੁਰਗ ਵੀ ਹੋ ਜਾਵੇ ਕਿਤੇ, ਇਹ ਥੋੜੀ ਕਹਿੰਦਾ ਮੈਨੂੰ ਮਰ ਜਾਵਾਂ, ਮੌਤ ਆ ਜਾਵੇ। ਫਿਰ ਰਹਿਣ ਵਾਸਤੇ ਗੜ ਮੰਡਪ ਸਵਾਰਿਆ, ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ। ਕਹਿੰਦੇ ਤੇਰਾ ਕੋਈ ਸਾਥੀ ਨਹੀਂ ਹੈ, ਮੰਡਪ ਸਵਾਰਿਆ ਇੱਥੇ ਤੇ ਘਰ ਸਵਾਰਦਾ ਹੈ, ਇਹ ਮੇਰਾ ਘਰ ਹੈ, ਪਰ ਜਿਹੜਾ ਅਗਲੇ ਘਰ ਜਾਣਾ ਹੈ ਉਸ ਘਰ ਦਾ ਗੁਰਮੁਖੋ ਚੇਤਾ ਨਹੀਂ ਹੈ, ਕੋਈ ਅਗਲੇ ਘਰ ਦੀ ਵੀ ਲੋੜ ਹੈ। ਤਾਂ ਗਰੀਬ ਨਿਵਾਜ ਜੀ ਦੇ ਅੰਮ੍ਰਿਤ ਬਚਨ ਨੇ ਕਹਿੰਦੇ

ਭਾਈ ਜਿੱਥੇ ਜਾ ਕੇ ਕੋਈ ਗਾਂਹ ਵੀ ਰਹਿਣਾ ਉਹਦੀ ਤੇ ਚਿੰਤਾ ਕਰਦਾ ਹੀ ਨਹੀਂ ਹੈ, ਉਹਦੀ ਤੇ ਕਦੇ ਸੋਚ ਆਈ ਨਹੀਂ ਹੈ। ਤਾਂ ਮਹਾਰਾਜ ਨੇ ਬੋਲ ਕਹੇ ਸੀ ਜਾਂ ਕੋ ਆਏ, ਜਾਂ ਕੋ ਆਏ ਸੋਈ ਬਿਹਾਜੋ, ਉਹਦਾ ਵਪਾਰ ਕਰ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਾਹੌਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ, ਤੇਰਾ ਦੁਬਾਰਾ ਫੇਰਾ ਨਾ ਹੋਵੇ। ਆਸ ਕਰੇ ਸਭ ਲੋਕ, ਸਭ ਲੋਕ ਜਿਹੜੇ ਨੇ ਸੰਸਾਰ ਦੇ ਤਮਾਮ ਜੀਵ ਜਿਹੜੇ ਨੇ ਆਸ ਲਾ ਕੇ ਬੈਠੇ, ਜੀਵਨ ਬੜਾ ਲੰਮਾ ਹੈ, ਜੀਵਨ ਬੜਾ ਲੰਮਾ ਹੈ। ਤਾਂ ਗੁਰੂ ਨਾਨਕ ਮਹਾਰਾਜ ਨੇ ਇਹੀ ਤਾਂ ਪਾਵਨ ਉਪਦੇਸ਼ ਬਖਸ਼ਿਆ ਸੀ, ਉਹ ਜੀਵਨ ਬਹੁਤਾ ਲੰਬਾ ਨਹੀਂ ਹੈ। ਹਮ ਆਦਮੀ ਹਾਂ ਇੱਕ ਦਮੀ, ਆਇਆ ਹੈ ਦਮ ਤਾਂ ਆਦਮੀ ਹੈ, ਨਹੀਂ ਆਇਆ ਤੇ ਮਿੱਟੀ ਖਾਕ ਹੈ। ਹਮ ਆਦਮੀ ਆ ਇੱਕ ਦਮੀ, ਮੋਲਤ ਮੋਤ ਨਾ ਜਾਣ, ਨਾਨਕ ਬਿਣਵੈ ਤਸੈ ਸਰੇ ਵਹੁ, ਜਾ ਕੇ ਜੀ ਪ੍ਰਾਣ। ਮਹਾਰਾਜ ਕਹਿੰਦੇ ਜਿਸ ਨੇ ਜੀ ਦਿੱਤਾ, ਪ੍ਰਾਣ ਦਿੱਤੇ ਨੇ, ਉਹਦੇ ਜਾਪ ਨੂੰ ਜਪ, ਨਿਤ ਜੀਵਨ ਕੋ ਚਿੱਤ, ਗੜ ਮੰਡਪ ਸਵਾਰਿਆ।

ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਬੈਰਾਗ ਦੀ ਮੂਰਤ ਤੁਹਾਨੂੰ ਸਾਨੂੰ ਸਾਰਿਆਂ ਨੂੰ ਨਿਰੰਕਾਰ ਨਾਲ ਅਟਲ ਸੱਚਾਈ ਦੱਸਣ ਵਾਲੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੇ ਕਹਿਤ, ਹਿਤ ਸਿਓ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹਿ ਕੋ, ਇਹ ਅਚਰਜ ਹੈ। ਨਾਨਕ ਪਾਉ ਜਲ ਪਾਰ, ਪਰੈ ਜੋ ਗਾਵੇ ਪ੍ਰਭ ਕੇ ਗੀਤ, ਮਨ ਮੂਰਖ ਅਜ ਹੋ ਨਾ ਸਮਝਤ, ਸਿੱਖਦੈ ਹਾਰਿਓ ਨੀਤ। ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਆਪਣੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤਮਈ ਬਾਣੀ ਸਹਿਜੇ ਸਹਿਜੇ ਸਮਾਂ ਬੀਤ ਰਿਹਾ ਹੈ, ਸਮਾਂ ਬਹੁਤ ਬਲਵਾਨ ਹੈ, ਇਹ ਵੱਡੇ ਵੱਡਿਆਂ ਨੂੰ ਖਾ ਗਿਆ ਤੇ ਸਾਨੂੰ ਸਾਰਿਆਂ ਨੂੰ ਵੀ ਖਾ ਜਾਣਾ ਹੈ। ਧੰਨ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਫਿਰ ਕਿਉਂ ਨਾ ਸਵਾਸ ਸਵਾਸ ਉਹਦਾ ਸਿਮਰਨ ਕਰੀਏ, ਉਹਦੀ ਯਾਦ ਜ਼ਿੰਦਗੀ ਵਿੱਚ ਹਮੇਸ਼ਾ ਬਰਕਰਾਰ ਰੱਖੀਏ, ਬਣਾ ਕੇ ਰੱਖੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮਾਤਾ ਗੁਜਰ ਕੌਰ, ਤੁਹਾਡੇ ਪੋਤਰੇ ਚਾਰ ਸਾਹਿਬਜ਼ਾਦੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੁਸੀਂ ਧੰਨ ਹੋ, ਤੁਹਾਡੇ ਦਿੱਤੇ ਹੋਏ ਸੁੱਖਾਂ ਦਾ ਸਦਾ ਸ਼ੁਕਰ ਹੈ। ਮਿਹਰ ਕਰੋ, ਤੁਹਾਡਾ ਨਾਮ ਸਿਮਰਨ ਵੀ ਜੀਵਨ ਦਾ ਆਧਾਰ ਬਣ ਜਾਏ, ਸਭ ਦੀ ਹਾਜ਼ਰੀ ਕਰਵਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ ਤੁਮ।

पंजवा गुरका शब्द रखवारे चौकी चौधरी हमारी राम नाम मन लगा जान लग जाए कर पागा। प्रभु जी तू मेरे सुखदाता बंधन तार करे मन निर्मल पूर्ण पुरुष विधाता रहाओ नानक प्रभु अविनाशी ताकि सेव न बिरथी जासी अंत करे तेरे दासा जप पूर्ण होई आसा। गुलाब महला पंजवा ਕਾਤੀ ਵਾਹਨ ਲਗੇ ਪਾਰ ਬ੍ਰਹਮ ਸਰਨਾਈ ਚੌਧ ਹਮਾਰੀ ਰਾਮ ਸਾਹ ਦੁੱਖ ਲਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਕਤ ਦੀਆ ਏਕਾ ਲਿਵਲਾਈ ਰਾਖ ਲਈ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕੋਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਚਿਤੈ ਮਿਸ ਨਾ ਜਾਇਓ ਦੂਤ ਮਨ ਮੋ ਸੇ ਤੂ ਸੇ ਤਨੀ ਇਤਨ ਕਰੋ ਤਨੀ ਤੇ ਹਰ ਕੀ ਤੁਚਾ ਆਹਰੋ ਹਰ ਦਿਉ ਨਾਨਕ ਕੀ ਮੀਤ ਸੁਹਿਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀ ਤਾ ਕੀ ਹੈ ਘਰ ਕੀ ਕਾ ਹੋਈ ਵਿਚਾਰ ਰੂਪ ਘਰ ਦਾ ਉਹ ਸੁਹਿਲਾ ਗੁਰੂ ਸਿਰਜਨ ਹਾਰ ਸੁਹਿਲਾ ਸੁਹਿਲਾ ਹੋਵਾਰੀ ਸੁਹਿਲੇ ਸਦਾ ਸੁਖੋਇ ਰਹਾਉ ਨਿਤ ਜੀਏ ਸੁਹਿਲਾ ਕਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕਮ ਸੁਮਾਰ ਸਮਸਾਹ ਲਿਖਿਆ ਮਿਲ ਕਰ ਪਾਵੋ ਤੇਲ ਦਿਹੋ ਸੱਜਣ ਆਸੀ ਸੜਿਆ ਜੋ ਹੋਵੇ ਸਾਜ ਸੁਮੇਲ ਘਰ ਕਰੇ ਹੋ ਪਹੁੰਚਾ ਸਦਗਿਨ ਪਵਨ ਸਦਨ ਮਹਲਾ ਪਹਿਲਾ ਛੈ ਘਰ ਛੈ ਗੁਰ ਛੈ ਉਪਦੇਸ਼ ਅਨੇਕ ਬਾਬਾ ਜੈ ਘਰ ਕਰਤੇ ਕਿਰਤ ਹੋਏ ਸੋ ਘਰ ਰਾਤ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋਆ ਸੂਰ ਨਾਨਕ ਕਰਤੇ ਕਿਰਤੀ ਦੇਸ ਰਾਸਨਾਸੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਕੈਸੀ ਆਰਤੀ ਹੋਏ ਭਾਵ ਖੰਡਾ ਤੇਰੀ ਆਰਤੀ ਅਨਹਤਾ ਸਭ ਦੋ ਜੰਤ ਤੇਰੀ ਰਹਾਓ ਸਹ ਸਭ ਨੈਣ ਨਨ ਨੈਣ ਹੈ ਤੂ ਹੀ ਤੂ ਸਹ ਸਮੂਰਤ ਨਨ ਏਕ ਤੂ ਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਮ ਸਹ ਸਭ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਚੰਨ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵ ਹੈ ਸੁਆਰਥੀ ਹੋਏ ਹਰ ਚਰਨ ਕਮਲ ਮਕਰੰਦ ਲੋਕਤ ਮਨੋ ਅਨ ਦਿਨ ਮੋਹੇ ਆਈ ਪਿਆਸਾ ਕਿਰਪਾ ਜਾਤੇ ਨਾਨਕ ਸਾਰਨ ਕੋ ਹੋਏ ਜਾਤੇ ਤ੍ਰਿਨਾਏ ਵਾਸਾ ਰਾਗੋੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਨਿਰ ਸਾਧੂ ਖੰਡਲ ਖੰਡਾ ਹੈ ਪੂਰਬ ਲਿਖ ਲਿਖੇ ਗੁਰ ਪਾਇਆ ਮਨ ਕਰ ਸਾਧੂ ਅੰਜਲੀ ਪਨ ਵੱਡਾ ਹੀ ਕਰ ਡੋਤ ਪਨ ਵੱਡਾ ਹੀ ਰਹਾਉ ਸਾਧ ਹਰ ਰਸ ਸਾਧ ਨ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੀ ਹਰ ਜਨ ਹਰ ਹਰ ਨਾਮ ਸਮਾਨ ਦੁੱਖ ਜਨਮ ਮਰਨ ਭਾਵ ਖੰਡਾ ਹੀ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ੁਰ ਬਹੁ ਸੋਭ ਖੰਡ ਬ੍ਰਹਿਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਤ ਰਾਤ ਵੱਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਕੈ ਅਰਦਾਸ ਹਮਾਰੀ ਜੀਓ ਪਿੰਡ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ। ਬੋਲੋ ਜੀ, ਬੋਲੋ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਇ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਹ ਦਿੱਤੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌਨੀ ਦਾ ਬਹਿਤਾਏ, ਸਭ ਥਾਈਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਜੀ ਕਾ ਧਿਆਨ ਕਰਕੇ। ਬੋਲੋ ਜੀ। ਨਿਮਾਣਿਆਂ ਦੇ ਮਾਂ, ਜਿਤਾਣਿਆਂ ਦੇ ਤਾਂ, ਨਿਉਟੀਆਂ ਦੀ ਓਟ, ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀ ਖੁੱਲ੍ਹੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕਰ ਰਹੇ ਹੋ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ ਮਹਾਰਾਜ ਜੀ। ਸਾਰੀਆਂ ਸੰਗਤਾਂ ਤੁਹਾਡੇ ਸੇਵਾਦਾਰ ਕੀਰਤਨੀਆਂ ਨੂੰ ਸਦਾ ਚੜ੍ਹਦੀ ਕਲਾ ਵਾਲਾ ਜੀਵਨ ਰਹਿਣ ਆਈਏ, ਸੁਖਮਈ ਬਤੀਤ ਕਰਾਓ। ਸੇਵਾਦਾਰ ਹਾਜ਼ਰ ਨੇ, ਆਗਿਆ ਬਖਸ਼ਿਸ਼ ਕਰੋ। ਨਿਜ ਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਣਾ ਜੀ। ਸਭ ਦੇ ਕਾਰਜ ਰਾਸ ਸੁਖ ਹੋਵੇ, ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਇਹ ਜੀਵਨ ਨੂੰ ਸਫਲਿਆਂ ਕਰ ਦੇਣ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਦੇ ਵਿੱਚ ਪਾਏ ਨੇ, ਰਾਗ ਸੂਹੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 743 ਔਰ 744 ਦੇ ਉੱਤੇ ਸੁਭਾਈਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਦੇ ਹੋਏ ਜੀਵਨ ਨੂੰ ਸਫਲਿਆਂ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ ਇਕਾਗਰਤਾ ਸਾਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਏ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿੱਧ ਨਾਉ ਨਿਦ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇਸ਼ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ।

ਜਹਿ ਆਪ ਰਚਿਓ ਪ੍ਰਪੰਚ ਆਕਾਰ, ਤਿਹੋ ਗੁਣ ਮੈਂ ਕੀਨੋ ਵਿਸਥਾਰ। ਪਾਪ ਪੁੰਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਸ਼ਾਵਤ। ਆਲ ਜਾਲ ਮਾਇਆ ਜੰਜਾਲ, ਹਉ ਮੈਂ ਮੋਹ ਭਰਮ ਪਹਿ ਪਹਾਰ। ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੁਚੈ ਤਉ ਨਾਨਕੇ ਕੈ। ਜਹਿ ਅਵਗਤ ਭਗਤ ਤਹਿ ਆਪ, ਜੈ ਪਸਰੈ ਪਾਸਾਰ ਸੰਤ ਪ੍ਰਤਾਪ। ਦੁਹੁ ਪਾਖ ਕਾ ਪੇ ਤਨੇ, ਉਨਕੀ ਸੋਭਾ ਉਨਹੁ ਬਨੀ। ਆਪੇ ਕੌਤਕ ਕਰੈ ਆਨੰਦ ਚੋਜ, ਆਪੇ ਰਾਸ ਭੋਗਨ ਨਿਰਜੋਗ। ਜਿਸ ਭਾਵੈ ਤਿਸ ਆਪਨ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸੁਮਾਰ ਅਥਾ ਅਗੰਤ ਤੁਲੈ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ, ਆਪੇ ਵਰਤਣ ਹਾਰ। ਨਾਨਕ ਏਕੋ ਪਸਰਿਆ, ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ, ਆਪੇ ਏਕ ਆਪ ਬਿਸਥਾਰ। ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ। ਘੁੰਮਤੇ ਪਿੰਡ ਨਹੀਂ ਕਿਛ ਹੋਏ, ਆਪਣ ਸੂਤ ਸਭ ਜਗਤ ਪਰੋਏ। ਜਾ ਕਉ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮੁੰਦਰ ਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤੱਕ ਹਾ, ਦੀਨ ਦਿਆਲ ਅਨਾਥ ਕੋ ਨਾਥ। ਜਿਸ ਰੱਖੈ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ। ਤਿਸ ਤਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜੁਗਤ ਜਾਕੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਗੁਣ ਨਿਧਾਨ ਬੇਅੰਤ ਪਾਰ, ਨਾਨਕ ਦਾ ਸਦਾ ਬਲਹਾਰ। ਪੂਰਨ ਪੂਰ ਰਹੇ ਦਇਆਲ, ਸਭ ਉਪਰ ਹੋਵਤ ਕਿਰਪਾਲੋ। ਆਪਣੇ ਕਰਤਬ ਜਾਣੈ ਆਪ, ਅੰਤਰ ਜਾਮੇ ਰਹਿਓ ਵਿਆਪ। ਪ੍ਰਤਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਤ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇਕ ਜਾਣਿਆ। ਜਨ ਲਾਗਾ ਹਰ ਇਕ ਨਾਏ, ਤਿਸ ਕੀ ਆਸ ਨ ਬਿਰਤੀ ਜਾਏ। ਸੇਵਕ ਸੇਵਾ ਬਨੇ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਦੇ ਉਪਰ ਨਹੀਂ ਵਿਚਾਰ, ਜਾ ਕੈ ਮਨ ਬਸਿਆ ਨਿਰੰਕਾਰ। ਬੰਧਨ ਤੋਰ ਪਏ ਨਿਰਵੈਰ, ਆਨ ਦਿਨ ਪੂਜੈ ਗੁਰ ਕੇ ਪੈਰ। ਏ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਹੈ ਸੁਆਓ। ਆਠ ਪਹਿਰ ਪ੍ਰਭ ਭੇਖੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ। ਸੁਨ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਹਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰੀਖਿਆ। ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਾਉ ਜਾਏ। ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭ ਹੈ ਖੀਪ ਤੁਮਾਰੀ। ਏਕਾ ਟੇਕ ਰਖੂ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਹੇ। ਤਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰਾਖਣ ਹਰ ਧਿਆਏ। ਨਿਰਭਉ ਜਪੈ ਸਗਲ ਭਉ, ਮਿਟੈ ਪ੍ਰਭ ਕਿਰਪਾ ਤੇ ਪ੍ਰਾਣੇ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕਹੋ ਕੋਈ ਨਾ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਹਰਤ ਸ੍ਰੇਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸਹੋਤ ਨਿਹਾਲ, ਤਾਕੇ ਨਿਕਟ ਨ ਆਵਤ ਕਾਲ। ਅਮਰ ਪੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਹਾਇਆ। ਸਲੋਕ ਗਿਆਨ

ਨਾਨਕ ਮਨ ਪਰਗਾਸੋ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਗਰੀ ਏਕਸ ਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸੇ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਾਟ ਘਾਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਸਗ ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ। ਵੇਦ ਪੁਰਾਣ ਸਿਮਰਤ ਮੈਂ ਦੇਖੋ, ਸਸੀਅਰ ਸੂਰ ਨਖਿਅਤਰ ਮੈਂ ਏਕੋ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸੁਆਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸੁ, ਨਾਨਕ ਤਿਨ ਮੈਂ ਇਹੋ ਬਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ।

ਮਾਇਆ ਸਭ ਕਹਿ ਮਦ ਅਲਿਪ ਤੂਰ ਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਤਾਂ ਕਿ ਗਤਮਿਕ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਕਿਸ ਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ

ਪਦੀ ਪੂਰੇ ਗੁਰ ਕਾ ਸੁਣ ਉਪਦੇਸੋ ਪਾਰ ਬ੍ਰਹਮ ਨਿਕਟ ਕਰ ਪੇਖੋ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਹੁ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗਪ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ

ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸੁਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ, ਹੁਕਮ

ਵੇਖੈ ਹਾਜ਼ਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਦਾ ਦੇ ਲੈ ਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ

ਨਾਲ ਚੱਲੈ ਸਭ ਕੋਇ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ ਤਾ ਵਾਤ ਨ ਪੁੱਛੈ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ। ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣਿਆ ਪੂਰੇ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦੋ ਤਾਂ ਗਾਵੋ, ਹਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸੁਆਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ, ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਰ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰਿਆ ਨ ਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਤ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੂੰ ਹੁਰਥਾਉ ਨਾਹੀ, ਸਬਦ ਲਾਗ ਸੁਆਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸੁਆਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰ ਹੈ ਦਾਹ ਦਿਸ, ਇੱਕ ਨਾਮ ਲਾਗ ਸੁਆਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਕਥ ਕੀ ਕਰੇ ਕਹਾਣੀ ਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇ, ਰਾਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ, ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ, ਹੇ ਮਨ ਪਿਆਰਿਆ ਤੂੰ ਸਦਾ ਸੱਚ ਮਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਅਗੰਮ ਗੁਚਰਾ ਤਿਰੰਤ ਨ ਪਾਇਆ, ਅੰਤੋ ਨ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖੋ ਖਾਣੇ, ਆਖੈ ਤਾ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮੈ ਤਿਰੰਤ ਨ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਇਕ ਵੇਖ ਪੁਰਸਨ ਆਇਆ, ਲਭ ਲੁਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਕਹਿ ਨਾਨਕ ਜਿਸਨੂੰ ਆਪ ਝੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਕੇਰੀ, ਬਿਕ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਹੋ ਤਿੱਖੀ ਵਾਲੋ ਮਿੱਕੀਏ, ਤੁਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ,
ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ੍ਹਾਂ ਮਿਲਾਹੇ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਇਹੋ ਸੋਹੇਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੋ ਪਵਿੱਤ ਸੰਗਤ ਸੁਭਾਈਆ ਕਹਿਤੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਵ ਮਿਲੀ ਨਹਿ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨ ਜਨਮ ਜੂਵੈ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾ ਹੀ ਫਿਰੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸਤ ਅਜਿਹਾ ਕੂੜੇ ਲਾਗੇ ਤਿੰਨ ਜਨਮ ਜੂਵੈ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੁਰ ਪਹੁੰਚੈ ਨਾ ਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਕਟਿਆ ਭਲੇ ਸੇ ਵਨਜਾਰੇ ਕਹਿ ਨਾਨਕ ਤਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਹੋ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਤੈ ਕੋਈ ਪੁੱਛੋ ਬਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਾਰਨਾਉ ਨਿਦਯਾ ਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਿਆ ਨਿਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਖਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਿਤਨੇ ਬਾਣੀਆਂ ਦੇ ਪਾਠ ਹੋਏ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਗਰੀਬ ਨਿਵਾਜ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਦਰ ਕਰਦੀਆਂ ਬੇਅੰਤ ਸੰਗਤਾਂ ਨੇ ਸ਼ਰਧਾ ਭਾਵਨਾ ਸਹਿਤ ਹਾਜ਼ਰੀਆਂ ਭਰੀਆਂ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ ਆਪ ਜੀ ਨੇ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਕਬੂਲ ਕਰ ਲੈਣੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਦੇਸ਼ ਪਿਆਰ ਬਖਸ਼ਿਸ਼ ਕਰਨਾ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀ ਰਹਿਮਤ ਕਰਨੀ ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਗੁਰੂ ਕੇ ਲੰਗਰਾਂ ਵਿੱਚ ਪਿਆਰ ਭਾਵਨਾ ਸ਼ਰਧਾ ਸਹਿਤ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਸਭਨਾਂ ਦੀਆਂ ਸੇਵਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਸ਼ਰਧਾ ਭਾਵਨਾ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਦਾੰਗ ਸੰਗ ਵਰਤਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਦਿਨ ਚੜਿਆ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ
ਪਾਵਨ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕਿਹਾ, ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਪਿਆਰ ਸਹਿਤ ਆਪ ਜੀ ਕਿਰਪਾ ਕਰੋ, ਰਹਿਮਤ ਕਰੋ, ਦਰ ਆਈਆਂ ਸੰਗਤਾਂ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕਰੋ ਜੀ। ਉਪਰੰਤ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੂਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਧ ਨਿਤ ਪਾਰਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ ਜੋ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਤਾਰ ਜੀ ਵੱਲੋਂ ਉਚਾਰਨ ਕੀਤੇ ਗਏ ਹਨ। ਸਤਿਗੁਰਾਂ ਦੇ ਪਵਿੱਤਰ ਅੰਗ 743 ਅਤੇ 44 ਉੱਪਰ ਇਹ ਪਾਵਨ ਸ਼ਬਦ ਦਰਜ ਹੈ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਜੋ ਪ੍ਰਾਣੀ ਜੋ ਜੀਵ ਮੋਹ ਮਾਇਆ ਵਿੱਚ ਬੱਝਾ ਹੋਇਆ ਹੈ ਉਸ ਨੂੰ ਜੀਵਨ ਦੀ ਵਹਿੰਦੀ ਹੋਈ ਨਦੀ ਦਾ ਪਤਾ ਨਹੀਂ ਲੱਗਦਾ। ਜੀਵਨ ਦਿਨ ਰਾਤ ਵਹਿ ਰਿਹਾ ਹੈ, ਮੁੱਕ ਰਿਹਾ, ਖਤਮ ਹੋ ਰਿਹਾ ਹੈ, ਕਦੇ ਦ੍ਰਿਸ਼ਟ ਨਾ ਧਾਰਤ। ਪਰ ਗਿਆਨ ਤੋਂ ਹੀਣਾ ਮਨੁੱਖ ਇਹ ਸਮਝਦਾ ਨਹੀਂ ਕਿ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ, ਕਾਲ ਹੇਰੀ ਫਿਰੈ ਬਦਕ ਜਿਉਂ, ਕਹੋ ਕਵਨ ਬਿਦ ਕੀਜੈ, ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕਉ ਹੈ ਕਾਕਾ। ਇਸ ਕਰਕੇ ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ। ਹੇ ਭਾਈ, ਜਿਸ ਜਨਮ ਨੂੰ ਜਿੱਤਣਾ ਹੈ ਤੇ ਜੀਵਨ ਨੂੰ ਸਫਲਾ ਕਰਨਾ ਹੈ ਤੇ ਮਾਧਵ ਨੂੰ, ਵਾਹਿਗੁਰੂ ਨੂੰ, ਪਰਮੇਸ਼ਵਰ ਨੂੰ ਅਰਾਧਨਾ ਪਏਗਾ। ਵਾਹਿਗੁਰੂ ਤੋਂ ਬਿਨਾਂ ਮਨੁੱਖ ਜਿਤਨੇ ਵੀ ਕਰਮ ਕਰਦਾ ਹੈ ਉਹ ਬੇਕਾਰ ਕਰਮ ਹਨ, ਉਹ ਵਿਖਿਆ ਦੇ ਕਰਮ ਹਨ, ਉਹ ਸਾਰੇ ਹੀ ਇੱਥੇ ਝੜ ਜਾਣੇ ਨੇ। ਤਿਲ ਮਾਤਰ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਅੱਗੇ ਨਹੀਂ ਜਾਣਾ। ਜੀਵਨ ਪਸ਼ੂਆਂ ਦੀ ਨਿਆਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੈ ਕਿ ਜਿਵੇਂ ਭਰ ਆਪਣੇ ਪੇਟ ਨੂੰ ਭਰ ਕੇ ਪਸ਼ੂ ਸੌ ਜਾਂਦਾ ਹੈ, ਇਸੇ ਤਰ੍ਹਾਂ ਅਗਿਆਨੀ ਮਨੁੱਖ ਭਰਨ ਪੌਖਣ ਸੰਗ ਔਧ ਵਿਹਾਣੀ, ਆਪਣੀ ਔਧ ਆਪਣੀ ਉਮਰ ਖਾਣ ਪੀਣ ਵਿੱਚ ਬਤੀਤ ਕਰ ਦਿੰਦਾ ਹੈ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਪਰਮੇਸ਼ੁਰ ਵਾਹਿਗੁਰੂ ਦੀ ਸਮਝ ਨਹੀਂ ਰੱਖੀ, ਸੋਝੀ ਨਹੀਂ ਰੱਖੀ, ਫਿਰ ਕੀ ਕਰੀਏ। ਸਰਨ ਸਮਰੱਥ ਅਗੋਚਰ ਸਵਾਮੀ, ਉਧਾਰ ਨਾਨਕ ਪ੍ਰਬੰਤਰ ਜਾਮੀ, ਅਰਦਾਸ ਕਰੀਏ। ਹੇ ਵਾਹਿਗੁਰੂ, ਤੇਰੀ ਸ਼ਰਨ ਵਿੱਚ ਆਏ ਹਾਂ, ਤੂੰ ਸਮਰੱਥ ਹੈ, ਤੂੰ ਅਗੋਚਰ ਹੈ, ਤੂੰ ਸਾਡਾ ਮਾਲਕ ਹੈ, ਤੂੰ ਆਪ ਅੰਤਰ ਜਾਮੀ ਹੈ। ਵਾਹਿਗੁਰੂ ਕਿਰਪਾ ਕਰ, ਸਾਡਾ ਉਧਾਰ ਕਰ, ਸਾਨੂੰ ਬਖਸ਼ ਲੈ, ਸਾਨੂੰ ਤਾਰ ਲੈ। ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨ ਜੀ। ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਸ਼ਾਮਾਂ ਦੇ ਦੀਵਾਨਾਂ ਵਿੱਚ ਸਾਡੇ ਪਾਸ ਅਤਿ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਪਰਮਿੰਦਰਪਾਲ ਸਿੰਘ ਜੀ, ਗ੍ਰੰਥੀ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਗ੍ਰੰਥੀ ਸਿੰਘ, ਉਹ ਅੱਜ ਦੇ ਇੱਕ ਦਿਨ ਦੀ ਹਾਜ਼ਰੀ ਵਾਸਤੇ ਆ ਰਹੇ ਨੇ। ਸ਼ਾਮ ਨੂੰ 7 ਵਜੇ ਤੋਂ ਲੈ ਕੇ 7:45 ਤੱਕ ਉਹ ਗੁਰਮਤਿ ਵਿਚਾਰਾਂ ਨਾਲ ਆਪ ਸੰਗਤ ਦੇ ਰੂਬਰੂ ਹੋਣਗੇ। ਸੋ ਆਪ ਜੀਆਂ ਨੇ ਸਮਾਂ ਕੱਢ ਕੇ ਹਾਜ਼ਰੀਆਂ ਭਰਨੀਆਂ ਜੀ। ਆਓ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਰੁਪਾਲ ਸਿੰਘ ਜੀ ਅਤੇ ਉਹਨਾਂ ਦਾ ਜੱਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਾਈ ਕੇ ਆਜਮ ਕਾਲ ਮਹੱਲਾ ਪਹਿਲਾ
1: ਭੈਣ ਚੇਲੇ ਨੱਚਣ ਗੁਰ ਪੈਰ ਲਾਇਨ ਫਿਰ ਸਿਰ ਉਡਰਾਵੇ ਝੱਟ ਹੈ ਪਾਏ ਵੇਖੇ ਲੋਕ ਸਿੰਘ।

0: ਪੁਰਖ ਪੰਡਿਤ ਹਿਕਮਤ ਜਸ ਜੈ ਕਰੇ ਪਿਆਰ ਧਰਮੀ ਧਰਮ ਕਰੇਗਾ ਵਾਵੈ ਮੰਗੈ ਮੰਗਵਾਰ
1: ਜਤੀ ਸਦਾ ਯੁਕਤ ਨਾ ਜਾਣ ਛੜਬਹਿ ਕਰਵਾ।

ਵਾਹਿਗੁਰੂ ਜੀ ਗੁਰ ਅਮਰਦਾਸ ਪਰਸੀਐ ਪਹੁੰਚ ਪਾਤਕ ਬਿਨਾਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹਿ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਭਉ ਮੁਕੇ ਗੁਰ ਅਮਰਦਾਸ ਪਰਸੀਐ ਭਉ ਲਭੈ ਗਹੁ ਚੁਕੇ ਇੱਕ

ਚਰਨ ਤਾਂ ਪਰ ਸਕੀ ਅਥ ਚਰਨ ਗੁਰ ਅਮਰ ਪਵਾਲਰ ਹੱਥ ਤਾਂ ਪਰ ਸਕੀ ਅਥ ਹੱਥ ਲੱਗੇ ਗੁਰ ਅਮਰ ਪੈ ਜਿਹੀ ਤਾਂ ਪਰ ਸਕੀ ਅਥ ਜਿਹੀ ਗੁਰ ਅਮਰ ਭਨਜੈ ਨੈਣ ਤਾਂ ਪਰ ਸਕੀ ਅਥ ਨੈਣ ਗੁਰ ਅਮਰ ਪਖਿਜੈ ਸਕੀ ਅਥ ਸੋਹੀਓ ਜਿਤ ਹੀ ਬਸ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲ ਭਪਣੈ।

ਗੁਰ ਨਵ ਨਿਦ ਦਰੀਆਓ ਜਨਮ ਹਮ ਕਾਲ ਖਤ ਹੋਵੇ ਸੁਖ ਟਲ ਗੁਰ ਸੇਵੀਐ ਆਹਿਨਸ ਸਹਿਜ ਸੁਪਹਾਏ।

ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾਂ।

ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਤ ਵਿਕਾਰ ਦੋ ਕਰ ਝਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਧ ਬਿਹਾਣੀ

ਗੁਰੂ ਸਵਾਰੀ ਸੰਗਤ ਜੀ, ਜਿਵੇਂ ਕੋਈ ਬਹੁਤ ਤੇਜ਼ੀ ਨਾਲ ਨਦੀ ਦਰਿਆ ਦਾ ਪਾਣੀ ਵਗਦਾ ਹੈ, ਬਹੁਤ ਤੇਜ਼ੀ ਨਾਲ ਚੱਲਦਾ ਹੈ, ਜਿਸ ਦਰਿਆ ਦੇ ਵਿੱਚ ਵਗਦੇ ਨਹਿਰ ਦੇ ਵਿੱਚ ਛੱਲਾਂ ਬੜੀਆਂ ਪੈਂਦੀਆਂ ਨੇ, ਤਰੰਗਾਂ ਪੈਂਦੀਆਂ ਨੇ, ਬੜੇ ਗੌਹ ਨਾਲ ਉਹਦੇ ਕਿਨਾਰੇ ਤੇ ਵੇਖਿਆ ਜਾਵੇ ਤਾਂ ਉਹ ਚੱਲਦੇ ਦਰਿਆ ਦੇ ਪਾਣੀ ਵਿੱਚ ਇੱਕ ਘੁੰਮਣ ਘੇਰੀ ਚਰਖੜੀ ਜੀ ਬਣ ਜਾਂਦੀ ਹੈ। ਵੇਖਣ ਨੂੰ ਮਹਿਸੂਸ ਹੁੰਦਾ ਹੈ ਵੀ ਇਹ ਜਿਹੜਾ ਪਾਣੀ ਘੁੰਮ ਰਿਹਾ ਇਹ ਅੱਗੇ ਨਹੀਂ ਜਾ ਰਿਹਾ। ਫਿਰ ਅਰਜ ਕਰਾਂ, ਜਦੋਂ ਪਾਣੀ ਦਰਿਆ ਵਿੱਚ ਘੁੰਮਦਾ ਹੈ ਜਿਵੇਂ ਚਰਖੜੀ ਨੂੰ ਘੁੰਮਾਇਆ ਜਾਂਦਾ ਹੈ ਤਾਂ ਵੇਖਣ ਨੂੰ ਮਹਿਸੂਸ ਹੁੰਦਾ ਹੈ ਵੀ ਇਹ ਪਾਣੀ ਜਿਹੜਾ ਅਗਾਂਹ ਨਹੀਂ ਤੁਰਦਾ, ਇਹ ਖੜਾ ਹੈ, ਖੜਾ ਹੈ, ਅਗਾਂਹ ਨਹੀਂ ਤੁਰਿਆ। ਪਰ ਵਾਸਤਵ ਵਿੱਚ ਉਹ ਪਾਣੀ ਖੜਾ ਨਹੀਂ ਹੈ, ਘੁੰਮਣ ਘੇਰੀ ਜ਼ਰੂਰ ਹੈ। ਜਿੰਨੇ ਤੇਜ਼ੀ ਨਾਲ ਘੁੰਮਣ ਘੇਰੀ ਚੱਲਦੀ ਹੈ ਓਨੀ ਤੇਜ਼ੀ ਨਾਲ ਪਾਣੀ ਅਗਾਂਹ ਵੱਧ ਰਿਹਾ ਹੈ, ਓਨੀ ਤੇਜ਼ੀ ਨਾਲ ਅਗਾਂਹ ਚੱਲੀ ਜਾ ਰਿਹਾ ਹੈ। ਤੇਵੇਂ ਮਹਾਰਾਜ ਕਹਿੰਦੇ ਨੇ ਜਿਵੇਂ ਨਦੀ ਦਾ ਪਾਣੀ ਵੇਖਣ ਨੂੰ ਖੜਾ ਹੈ ਤੇਵੇਂ ਸਾਡੀ ਜ਼ਿੰਦਗੀ ਹੈ। ਬੜੀ ਤੇਜ਼ੀ ਨਾਲ ਜ਼ਿੰਦਗੀ ਦੇ ਸਵਾਸ ਲੰਘਦੇ ਜਾ ਰਹੇ ਨੇ ਪਰ ਵੇਖਣ ਨੂੰ ਮਹਿਸੂਸ ਹੋ ਰਿਹਾ ਹੈ ਜ਼ਿੰਦਗੀ ਤਾਂ ਉੱਥੇ ਹੀ ਖੜੀ ਹੈ। ਉੱਥੇ ਕਿਉਂ ਖੜੀ ਹੈ? ਜਿਸ ਵੇਲੇ ਜਨਮ ਲਿਆ ਸੀ ਛੋਟਾ ਜਿਹਾ ਲੋਥੜਾ ਸੀ ਇੱਕ ਮਾਸ ਦਾ, ਉਸ ਤੋਂ ਬੱਚਾ ਪੈਦਾ ਹੋ ਗਿਆ, ਅਗਾਂਹ ਚੱਲਦਾ ਚੱਲਦਾ ਕਿੱਥੇ ਪਹੁੰਚ ਗਿਆ? ਜ਼ਿੰਦਗੀ ਖੜੀ ਥੋੜੀ ਹੈ, ਜ਼ਿੰਦਗੀ ਤੇ ਇਉਂ ਲੰਘਦੀ ਜਾ ਰਹੀ ਹੈ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧੌਤ, ਛਿਵੇ ਕਾਮਣ ਪੁੱਛੇ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸੁਆਹ। ਜ਼ਿੰਦਗੀ ਤਾਂ ਇੱਦਾਂ ਲੰਘ ਗਈ ਹੈ। ਜਦੋਂ ਜਨਮ ਲਿਆ ਸੀ ਉਦੋਂ ਕੇਵਲ ਮਾਤਾ ਜੀ ਦੇ ਦੁੱਧ ਨਾਲ ਹੀ ਪਿਆਰ ਸੀ, ਥੋੜਾ ਜਿਹਾ ਅਗਾਂਹ ਵੱਧ ਗਿਆ, ਦੁੱਧ ਛੁੱਟ ਗਿਆ, ਮਾਂ ਬਾਪ ਦੀ ਖਬਰ ਹੋ ਗਈ, ਦੁੱਧ ਦੀ ਖਬਰ ਹੀ ਨਹੀਂ, ਇਹਨੂੰ ਚੇਤਾ ਹੀ ਨਹੀਂ ਮੇਰੇ ਵਰਗੇ ਨੂੰ ਵੀ ਮੈਂ ਮਾਤਾ ਜੀ ਦੀ ਗੋਦ ਵਿੱਚ ਬੈਠ ਕੇ ਮਾਤਾ ਜੀ ਦਾ ਦੁੱਧ ਲਿਆ ਹੈ, ਦੁੱਧ ਨਾਲ ਢਿੱਡ ਭਰਿਆ, ਉਹ ਭੁੱਲ ਗਿਆ। ਜਦੋਂ ਥੋੜਾ ਜਿਹਾ ਹੋਰ ਅਗਾਂਹ ਵਧਿਆ ਫਿਰ ਖੇਡਾਂ ਵੱਲੇ ਚਲਾ ਗਿਆ, ਫਿਰ ਹੋਰ ਸੋਝੀ ਭੁੱਲ ਗਈ ਹੈ, ਫਿਰ ਖਾਣ ਪੀਣ ਵੱਲੇ ਚਲਾ ਗਿਆ, ਫਿਰ ਖਾਧਾ ਪੀਤਾ ਹੈ, ਫਿਰ ਉਹਦੇ ਨਾਲ ਵਾਸ਼ਨਾਵਾਂ ਪੈਦਾ ਹੋ ਗਈਆਂ ਨੇ, ਵਿਸ਼ਿਆਂ ਨੇ ਘਰ ਕਰ ਲਿਆ ਹੈ, ਫਿਰ ਘਰ ਵਾਲਾ ਬਣ ਗਿਆ ਹੈ, ਫਿਰ ਬੱਚੇ ਪੈਦਾ ਹੋ ਗਏ ਨੇ, ਕ੍ਰੋਧ ਤਾਂ ਬੜਾ ਆਉਂਦਾ ਪਰ ਚੱਲਦਾ ਕੋਈ ਨਹੀਂ ਹੈ। ਚੱਲਦਿਆਂ ਚੱਲਦਿਆਂ ਅਵਸਥਾ ਉਹ ਆ ਜਾਂਦੀ ਹੈ, ਸਰੀਰ ਕਮਜ਼ੋਰ ਹੋ ਜਾਂਦਾ ਹੈ, ਅੰਤ ਨੂੰ ਖਾਕ ਦੀ ਢੇਰੀ ਬਣ ਜਾਂਦਾ ਹੈ। ਗੁਰਦੇਵ ਮਹਾਰਾਜ ਦੇ ਅੰਮ੍ਰਿਤ ਬਚਨ ਨੇ 10 ਬਾਲ ਤਨ, 20 ਰਵਣ, 30 ਕਾ ਸੁੰਦਰ ਕਹਾਵੈ, 40 ਪੁਰ ਰੁਕ ਕੇ, ਇੱਥੇ ਪੂਰਾ ਹੋ ਗਿਆ, ਹੋਏ 85 ਪੱਗ ਖਿਸਕ, ਪੈਰ ਖਿਸਕ ਗਿਆ ਹੈ ਪੰਜਾਵਾਂ ਦਾ, 60 ਕੋ ਬੋੜੇ ਪਾਵੈ, 70 ਕਾ ਮਤਹੀਨ ਆਸਹੀਆਂ ਕਾ ਵਿਵਹਾਰ ਨਾ ਪਾਵੈ, 90 ਕਾ ਸਿਹ ਜਸਨੀ ਮੂਲ ਨਾ ਜਾਣੇ ਅਪ ਬਲ, ਟੰਡੋਲਮ ਢੂੰਡਮ ਡਿੱਠ ਮੈਂ, ਨਾਨਕ ਜਗ ਧੂਵੇ ਕਾ ਧਵਲ ਹਰ, ਇਹੋ ਜਗ ਧੂਵੇਂ ਕਾ ਪਹਾਰ, ਤੈ ਸਾਚਾ ਮਾਨਿਆ ਕਿਹੇ ਬੇਚਾਰ, ਨਿਗਾਹ ਮਾਰੋ ਧੂੰਆਂ ਚੱਲਦਾ ਹੋਵੇ, ਅੱਗ ਲੱਗੀ ਹੋਵੇ, ਵੇਖਣ ਨੂੰ ਉਹ ਧੂੰਆਂ ਜਿਹੜਾ ਇਉਂ ਲੱਗਦਾ ਵੀ ਪਹਾੜ ਬਣੇ ਨੇ, ਕੋਈ ਉੱਚਾ ਹੈ ਕੋਈ ਨੀਵਾਂ ਹੈ, ਬੜੇ ਲੰਬੇ ਚੌੜੇ ਪਹਾੜ ਨੇ, ਪਰ ਵਾਸਤਵ ਵਿੱਚ ਉਹ ਪਹਾੜ ਨਹੀਂ ਹੈ, ਉਹ ਤਾਂ ਕੇਵਲ ਲੱਗਦਾ ਧੂੰਆਂ ਜਿਹੜਾ ਹੈ ਉਹਨੇ ਇੱਕ ਭੁਲੇਖਾ ਹੀ ਪਾ ਦਿੱਤਾ ਹੈ ਵੀ ਇਹ ਪਹਾੜ ਨੇ। ਵਾਸਤਵ ਵਿੱਚ ਜਦੋਂ ਗਿਆਨ ਪ੍ਰਾਪਤ ਹੁੰਦਾ ਹੈ ਪਤਾ ਲੱਗ ਜਾਂਦਾ ਵੀ ਇਹ ਤਾਂ ਧੂਵੇਂ ਦੇ ਪਹਾੜ ਬਣੇ ਨੇ, ਤੇਵੇਂ ਮਹਾਰਾਜ ਕਹਿੰਦੇ ਨੇ ਜਿਹੜਾ ਜੱਗ ਹੈ ਇੱਕ ਧੂਵੇਂ ਦਾ ਪਹਾੜ ਹੈ, ਇਹੋ ਜੱਗ ਧੂਵੇਂ ਕਾ ਪਹਾੜ, ਤੈ ਸਾਚਾ ਮਾਨਿਆ ਕਿਹੇ ਬੇਚਾਰ, ਧਨਦਾਰਾ ਸੰਪਤ ਗ੍ਰਹਿ ਕਛ ਸੰਗ ਨਾ ਚਾਲੈ ਸਮਝ ਲੈ। ਕਹਿੰਦੇ ਧਨ ਹੈ, ਪਦਾਰਥ ਹੈ, ਘਰ ਹੈ, ਕੁਟੰਬ ਕਬੀਲਾ ਕੋਈ ਨਾਲ ਨਹੀਂ ਚੱਲਦਾ, ਕੇਵਲ ਇੱਕ ਨਾਲ ਨਾਮ ਜਾਂਦਾ ਹੈ, ਸਰੀਰ ਬਿਨ ਸੁਨਹਾਰਾ ਹੈ। ਧਨ ਦਾਰਾ ਸੰਪਤ ਗ੍ਰਹਿ ਕਛ ਸੰਗ ਨਾ ਚਾਲੈ ਸਮਝ ਲੈ, ਇੱਕ ਭਗਤ ਨਾਰਾਇਣ ਹੋਏ ਸੰਗ
ਕਹੋ ਨਾਨਕ ਭੱਜ ਤੇ ਇੱਕ ਰੰਗ। ਕਹਿੰਦੇ ਪ੍ਰੇਮ ਦੇ ਨਾਲ ਉਹਦੇ ਜਪ ਨੂੰ ਜਪ, ਉਹ ਤੇਰੇ ਨਾਲ ਹੋਵੇਗੀ। ਨਹੀਂ ਤਾਂ ਮਹਾਰਾਜ ਕਹਿੰਦੇ ਦਿਨ ਚੜ੍ਹਦਾ ਹੈ, ਘੜੀਆਂ ਬਣਦੀਆਂ ਨੇ, ਘੜੀਆਂ ਤੋਂ ਪੈਰ ਬਣ ਜਾਂਦੇ ਨੇ, ਪੈਰਾਂ ਤੋਂ ਦਿਨ ਬਣ ਜਾਂਦੇ ਨੇ, ਉਮਰ ਘਟਦੀ ਜਾਂਦੀ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਇਹਦਾ ਅਰਥ ਘੜੀਆਂ ਤੋਂ ਆਰੰਭ ਹੁੰਦਾ ਹੈ, ਛੰਦੀ ਛੇਦ ਕਰਕੇ। ਘੜੀ 24 ਮਿੰਟਾਂ ਦੀ ਹੁੰਦੀ ਹੈ, 24.5 ਮਿੰਟ ਲਾ ਲਓ, ਉਹ ਤੋਂ ਪੈਰ ਬਣ ਗਏ ਨੇ, ਪੈਰਾਂ ਤੋਂ ਦਿਨ ਬਣ ਗਏ ਨੇ, ਉਮਰਾਂ ਘਟ ਗਈ ਹੈ ਨਾ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਉਮਰ ਤਨ, ਆਵ ਘਟੈ ਘਟਦੀ ਹੈ ਤਨ, ਸ਼ੀਜੈ ਸਰੀਰ ਵੀ ਕਮਜ਼ੋਰ ਹੁੰਦਾ ਹੈ। ਜਿੰਨਾ ਮਰਜ਼ੀ ਯਤਨ ਕਰ ਲਓ, ਭਾਵੇਂ ਜਿੰਨੀਆਂ ਮਰਜ਼ੀ ਇਹਨੂੰ ਖੁਰਾਕਾਂ ਦਿੱਤੀਆਂ ਜਾਣ, ਪਰ ਇਹ ਕਮਜ਼ੋਰ ਹੁੰਦਿਆਂ ਹੁੰਦਿਆਂ ਇੱਕ ਦਿਨ ਨੂੰ ਢਹਿ ਢੇਰੀ ਹੋ ਜਾਂਦਾ ਹੈ। ਪਹਿਰ ਤੇ ਘੜੀਆਂ, ਆਵ ਘਟੈ ਤਨ ਸ਼ੀਜੈ, ਕਾਲ ਅਹੇਰੀ ਫਿਰ ਬਦਕ ਜਿਉਂ, ਕਹੋ ਕਵਣ ਬਿਦ ਕੀਜੈ। ਸੋ ਦਿਨ ਆਵਣ ਲਾਗਾ, ਵੀ ਉਹ ਦਿਨ ਨੇੜੇ ਆ ਰਿਹਾ, ਉਮਰਾਂ ਲੰਘਦੀ ਜਾਂਦੀ, ਤੈਨੂੰ ਨਜ਼ਰ ਨਹੀਂ ਆਉਂਦੀ। ਮਾਤ ਪਿਤਾ ਭਾਈ ਸੁੱਤ ਬਣਤਾ, ਕਹੋ ਕੋ ਹੈ ਕਾ ਕਾ, ਵੀ ਕੌਣ ਹੈ ਕਿਸੇ ਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਬੈਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਨਹੀਂ ਧਾਰਤ। ਇੱਕ ਸ਼ਬਦ ਛੋਟਾ ਜਿਹਾ ਹੋਰ ਲਈਏ, ਸਮਝ ਬਹੁਤੀ ਆ ਜਾਣੀ ਹੈ। ਗਰੀਬ ਨਿਵਾਜ ਜੀ ਦੇ ਅੰਮ੍ਰਿਤ ਬਚਨ ਨੇ, ਜੋ ਦਿਨ ਆਵੇ ਸੋ ਦਿਨ ਜਾਹੀ, ਵੀ ਜਿਹੜਾ ਦਿਨ ਆਇਆ ਉਹ ਚਲਾ ਜਾਂਦਾ, ਉਹ ਨਹੀਂ ਰਹਿੰਦਾ, ਘਟਦਿਆਂ ਘਟਦਿਆਂ ਘਟਦਿਆਂ ਘਟ ਜਾਂਦਾ ਹੈ। ਹੁਣ ਦਿਨ ਦੀ ਆਰੰਭਤਾ ਹੋ ਗਈ ਹੈ, ਚਲਦਿਆਂ ਚਲਦਿਆਂ 12:00 ਵਜੇ ਪੂਰੀ ਜਵਾਨੀ ਆ ਜਾਣੀ ਹੈ, ਫਿਰ ਘਟਦਿਆਂ ਘਟਦਿਆਂ ਘਟ ਜਾਵੇਗਾ। ਜੋ ਦਿਨ ਆਵੇ, ਜਿਵੇਂ ਦਿਨ ਘਟਦਾ ਹੈ, ਪਹਿਲਾਂ ਚੜ੍ਹਦਾ ਹੈ, ਫਿਰ ਘੱਟ ਜਵਾਨ ਹੁੰਦਾ, ਫਿਰ ਘਟ ਜਾਂਦਾ ਹੈ, ਤੇਵੇਂ ਸਰੀਰ ਦੀ ਹਾਲਤ ਹੈ। ਜਦੋਂ ਚੜ੍ਹਦਾ ਉਦੋਂ ਲੱਗਦਾ ਵੀ ਅਜੇ ਤੇ ਪੂਰਾ ਹੀ ਰਹੇਗਾ। ਇਸੇ ਤਰ੍ਹਾਂ ਬੰਦਾ ਸੋਚਦਾ, ਮੈਂ ਪੂਰਾ ਹੀ ਰਵਾਂਗਾ, ਮੈਂ ਤੇ ਜਾਵਾਂਗਾ ਨੀ। ਦਿਨ ਤੇ ਪਹਿਰ, ਪਹਿਰ ਤੇ ਘਟੀਆਂ, ਜਿਵੇਂ ਪ੍ਰਮਾਨ ਨੇ, ਤਿਵੇਂ ਮਹਾਰਾਜ ਕਹਿੰਦੇ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਫਿਰ ਨਾ। ਖਿਆਲ ਕਰ, ਸੰਗ ਚਲਤ ਹੈ, ਤੇਰੇ ਸੰਗੀ ਕਈ ਚਲ ਗਏ ਨੇ, ਕੋਈ ਛੋਟੇ ਵੀ ਸਾਥੋਂ ਚਲ ਗਏ ਨੇ, ਕੋਈ ਹਾਨ ਪ੍ਰਮਾਣ ਵਾਲੇ ਵੀ ਚਲ ਗਏ ਨੇ, ਕੋਈ ਵਡੇਰੇ ਵੀ ਗਏ ਨੇ। ਮਹਾਰਾਜ ਕਹਿੰਦੇ ਉਹਨਾਂ ਵੱਲੇ ਨਿਗਾਹ ਮਾਰ, ਜੇ ਉਹ ਚਲੇ ਗਏ ਨੇ, ਉਮਰਾਂ ਉਹਨਾਂ ਦੀ ਬਤੀਤ ਹੋ ਗਈ ਹੈ, ਤੇ ਇਹਦਾ ਮਤਲਬ ਕੀ ਹੈ? ਵੀ ਤੇਰੀ ਵੀ ਹੋ ਰਹੀ ਹੈ। ਸੰਗ ਚਲਤ ਹੈ, ਹਮ ਭੀ ਚੱਲਣਾ, ਤੂੰ ਵੀ ਚਲੇ ਜਾਣਾ। ਕਿੱਥੇ ਜਾਣਾ ਹੈ? ਕੋਈ ਦੂਰ ਦਰੇਡੇ ਜਾਂਦਾ, ਜੀ ਆ ਜਾਵੇਗਾ, ਆ ਜਾਵੇਗਾ, ਨਾ ਜੀ ਨਾ, ਫਿਰ ਨਹੀਂ ਆਉਂਦਾ, ਇਹੋ ਜੀ ਉਹ ਆਏ ਕਹਾਂ ਗਏ। ਸੰਗ ਚਲਤ ਹੈ, ਹਮ ਭੀ ਚੱਲਣਾ, ਦੂਰ ਗਵਨ ਸਿਰ ਉੱਪਰ ਵਰਨਾ। ਹਲੂਣਾ ਦਿੰਦੇ ਨੇ, ਕਿਆ ਤੂੰ ਸੋਇਆ, ਕਿਉਂ ਭਈ ਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ। ਇਹ ਜਾਤ ਬੈਤੀ ਜਾਤ, ਉਮਰ ਲੰਘਦੀ ਜਾਂਦੀ ਹੈ, ਅਣਦਿਨ ਮੂਸਾ ਲਾਜ ਟੁਕਾਈ, ਜਿਹੜਾ ਕਾਲ ਰੂਪੀ ਚੂਹਾ ਹੈ, ਤੇਰੀ ਉਮਰਾ ਰੂਪੀ ਰਾਤ ਨੂੰ ਕੱਟਦਾ ਜਾ ਰਿਹਾ, ਕੱਟਦਿਆਂ ਕੱਟਦਿਆਂ ਕੱਟ ਜਾਵੇਗਾ। ਦੂਰ ਗਵਣ ਸਿਰ ਉੱਪਰ ਵਰਨਾ, ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਣਾ। ਸਮਝ ਨਹੀਂ ਆਉਂਦੀ, ਜੀਵਨ ਸੱਚਾ ਮੰਨ ਲਿਆ ਹੈ, ਤੈ ਜੀਵਨ ਜਗ ਸੱਚ ਕਰ ਜਾਣਾ, ਜਿਣ ਜੀਉ ਦੀਆ ਸੋ ਰਿਜਕ ਅੰਬਰਾਵੈ, ਸਭ ਘੱਟ ਪੀਤਰ ਹੱਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸੁਮਾਰ ਸਵੇਰਾ, ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਭਰੀ ਦਿਨ ਛਿਪ ਗਿਆ ਹੈ। ਦਹਿ ਦਿਸ ਛਿਪਣ ਤੋਂ ਬਾਅਦ ਹਨੇਰਾ ਹੀ ਹੈ, ਸਾਂਝ ਭਰੀ ਦਹਿ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨ। ਇਹ ਜਿਹੜਾ ਦੁਨੀਆ ਦਾ ਹੈ, ਮਹਾਰਾਜ ਕਹਿੰਦੇ ਫਨ ਹੀ ਹੈ, ਨਾ ਸਵੰਤ ਹੈ। ਗੁਰੂ ਨਾਨਕ ਮਹਾਰਾਜ ਨੇ ਇਹੀ ਤਾਂ ਮੌਲਵੀ ਨੂੰ ਕਿਹਾ ਸੀ ਨਾ, ਯਕ ਅਰਜ ਗੁਪਤਮ ਪੇਸਤੋ, ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਦਗਾਰ। ਦੁਨੀਆ ਮੁਕਾਮੀ ਹੈ, ਦੁਨੀਆ ਨੇ ਸਥਿਤ ਆਪਣੇ ਆਪ ਨੂੰ ਮੌਲਵੀ ਜੀ ਮੰਨ ਲਿਆ ਹੈ, ਦੁਨੀਆ ਸਥਿਤ ਨਹੀਂ ਹੈ, ਦੁਨੀਆ ਮੁਕਾਮੇ ਫਾਨੀ, ਇਹ ਨਾਸਵੰਤ ਹੈ। ਤਹਿਕੀਕ ਦਿਲ ਦਾਨੀ, ਮੈਂ ਜਾਣ ਲਿਆ ਹੈ, ਮਮ ਸਰ ਮੂਹ ਅਜ਼ਰਾਇਲ ਗ੍ਰਿਫਤੈ ਦਿਲ ਹੇਚ ਨਾ ਦਾਨੀ, ਜਨ ਪਿਸਰ ਪੱਧਰ ਬਰਾਦਰਾਂ ਕਾ ਸਨੇਸ ਦਸਤੰਗੀਰ। ਜਦੋਂ ਸਵਾਸ ਨਿਕਲਦੇ ਹੋਏ ਪਿਤਾ, ਘਰ ਵਾਲੀ, ਘਰ ਵਾਲੇ ਪੁੱਤਰਾਂ ਨੇ ਤੇਰੀ ਬਾਂਹ ਨਹੀਂ ਪਕੜਨੀ, ਉਂਗਲ ਨਹੀਂ ਪਕੜਨੀ। ਦਸਤ ਹੱਥ ਹੁੰਦਾ ਹੈ, ਗੀਰ ਮੀਂਜ ਉਂਗਲ ਹੁੰਦਾ ਹੈ, ਤੇਰੀ ਹੱਥ ਦੀ ਉਂਗਲ ਨਹੀਂ ਪਕੜਨੀ ਕਿਸੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਸੰਸਾਰ ਫਾਨੀ ਹੈ।
ਤਾਂ ਮਹਾਰਾਜ ਕਹਿੰਦੇ ਨੇ ਬੈਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਵੀ ਜਿਹੜੀ ਉਮਰਾ ਲੰਘਦੀ ਹੈ ਇਹਨੂੰ ਨਜ਼ਰ ਹੀ ਨਹੀਂ ਆਉਂਦੀ। ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿਅਰ ਨਖਤਰ ਗਗਨੰ ਘਟੰਤ ਵਸੁਦਾ ਗਿਰ ਤਰਸੇ ਖੰਡੰ ਘਟੰਤ ਲਲਨਾ ਸੁਤ ਭਰਾਤ ਹੀਤੰ ਘਟੰਤ ਕਨਕ ਮਾਨਕ ਸਵੈ ਰੂਪੰ ਨਹਿ ਘਟੰਤ ਕੇਵਲ ਗੋਪਾਲ ਚੁੱਤ। ਮਹਾਰਾਜ ਕਹਿੰਦੇ ਸਭ ਕੁਝ ਘਟ ਜਾਣ ਵਾਲਾ ਹੈ। ਬੱਚੇ ਦਾ ਰੂਪ ਜਦੋਂ ਜਨਮ ਲੈਂਦਾ ਹੋਰ ਹੈ, ਉਹ ਘਟਦਿਆਂ ਘਟਦਿਆਂ ਘਟਦਿਆਂ ਘਟਦਿਆਂ ਇੱਕ ਦਿਨ ਏਦਾਂ ਦਾ ਰੂਪ ਆ ਜਾਂਦਾ ਹੈ, ਝੁਰੜੀਆਂ ਪੈਂਦੀਆਂ ਹੈ, ਅੱਖਾਂ ਦੇ ਬਰਵੱਟੇ ਕੇਸ ਲੰਮੇ ਲੰਮੇ ਹੋ ਜਾਂਦੇ ਨੇ, ਸਰੀਰ ਹੋਰ ਦਾ ਹੋਰ ਹੋ ਜਾਂਦਾ ਹੈ। ਬਚਪਨ ਦੀ ਫੋਟੋ ਵੇਖਦਾ ਹੈ, ਇਹ ਫੋਟੋ ਮੇਰੀ ਹੈ, ਆਪੇ ਦੀ ਆਪੇ ਖੁਦ ਹੀ ਪਛਾਣ ਨਹੀਂ ਆ ਰਹੀ, ਇਹ ਮੇਰੀ ਹੈ, ਹੈਰਾਨ ਹੋ ਜਾਂਦਾ, ਮੇਰੀ ਨਹੀਂ ਲੱਗਦੀ। ਦੇਖੋ ਜੀ ਮੈਂ ਐਸਾ ਹੁੰਦਾ ਸੀ, ਹੁੰਦਾ ਸੀ ਨਾ, ਉਹ ਚਲਾ ਗਿਆ। ਮਾਰ ਕਹਿੰਦੇ ਇਸ ਵੇਲੇ ਵੇਖ ਰੂਪ ਘਟ ਜਾਂਦਾ ਹੈ, ਬਚਪਨ ਚ ਐਨਕਾਂ ਕਿੱਥੇ ਲੱਗਦੀਆਂ ਨੇ, ਜੋਤ ਘਟ ਜਾਂਦੀ ਹੈ। ਘਟੰਤ ਰੂਪੰ ਘਟੰਤ ਦੀਪੰ ਦੀਪਮ ਜੋਤ ਅੱਖਾਂ ਦੀ ਘਟਦਿਆਂ ਘਟਦਿਆਂ ਬਿਰਧ ਅਵਸਥਾ ਵਿੱਚ ਘਟ ਜਾਂਦੀ ਹੈ, ਪਰ ਬੰਦੇ ਨੂੰ ਸਮਝ ਹੀ ਨਹੀਂ ਆਉਂਦੀ। ਘਟੰਤ ਰੂਪੰ ਘਟੰਤ ਦੀਪਕ ਘਟੰਤ ਰਵ ਸਸਿਅਰ ਨਖਤਰ ਗਗਨੰ, ਰਵ ਸੂਰਜ ਚੜ੍ਹਦਾ ਘਟ ਜਾਂਦਾ ਹੈ, ਚੰਦਰਮਾ ਚੜ੍ਹਦਾ ਘਟ ਜਾਂਦਾ ਹੈ, ਸਭ ਕੁਝ ਘਟ ਜਾਂਦਾ ਹੈ, ਮੁੱਕਦੀ ਗੱਲ ਹੈ, ਕੇਵਲ ਮੇਰੇ ਵਾਹਿਗੁਰੂ ਜੀ ਦਾ ਨਾਮ ਕਦੇ ਨਹੀਂ ਘਟਦਾ, ਉਹ ਤਾਂ ਜੁਗੋ ਜੁਗ ਅਟਲ ਰਹਿੰਦਾ ਹੈ। ਮਿਥਿਆ ਮੋਹ ਬੰਧ ਹੈ ਨਿਤ ਪਾਰਸ, ਜਿਵੇਂ ਕੱਲ ਹੁਕਮਨਾਮਾ ਆਇਆ ਸੀ, ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਦੀਨਾ ਨਾਥ। ਹੇ ਗਰੀਬ ਨਿਵਾਜ ਜੀ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ, ਸਾਨੂੰ ਸੰਸਾਰ ਤੋਂ ਤਾਰ ਦਿਓ। ਇਹ ਮੋਹ ਮਿਥਿਆ ਹੈ, ਕੁਟੰਬ ਮਿਥਿਆ ਹੈ।

ਗਰੀਬ ਨਿਵਾਜ ਜੀ ਕਿਰਪਾ ਕਰਦੇ ਹੇ ਭਾਈ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਚ ਬਿਣੇ ਹੈ। ਸਤਿਗੁਰੂ ਜੀ ਆਪ ਨਾਮ ਦੀ ਦਾਤ ਬਖਸ਼ੋ। ਹੇ ਭਾਈ ਜੋ ਜੁਗੋ ਜੁਗ ਅਟਲ ਹੈ, ਚਾਹੇ ਦਿਨ ਹੈ ਤੇ ਚਾਹੇ ਰਾਤ ਹੈ, ਚਾਹੇ ਰਾਤ ਹੈ ਤੇ ਚਾਹੇ ਦਿਨ ਹੈ, ਨਿਤ ਨਿਤਾ ਪ੍ਰਤੀ ਉਹਦੇ ਨਾਮ ਨੂੰ ਜਪਣਾ ਕਰ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਪਿੱਟ ਲਿਆਈ ਕਿਉਂ ਕਰਨੀ ਹੈ? ਇਸ ਕਰਕੇ ਕਬੀਰ ਕਾਲ ਕਰਨ ਤਾਂ ਅਭ ਹੈ ਕਰ, ਅਭ ਕਰਤਾ ਸੋ ਤਾਲ ਪਾਛੈ ਕਛੂਣਾ ਹੋਏਗਾ ਜੋ ਸਿਰ ਪਰ ਆਵੇ ਕਾਲ। ਕਹਿੰਦੇ ਇਸ ਕਰਕੇ ਜੋ ਕੱਲ ਕਰਨਾ ਹੁਣੇ ਹੀ ਕਰ, ਇਸ ਕਰਕੇ ਦੇਰੀ ਨਹੀਂ ਹੈ। ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਨ ਖੋਏ, ਕਿਆ ਜਾਨੋ ਕਿਆ ਅੰਤ ਕਹੋ ਇਹੀ ਸਵਾਸ ਮਤ ਹੋਏ। ਨਾਮ ਜਪਣ ਕੋ ਜਿਹਬਾ ਦਿੱਤੇ, ਹਰ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨ ਆਵੇ ਲਖੀ 24,000 ਸਵਾਸ ਬੰਦੇ ਦੇ ਆਮਦਨ ਮੂਲ ਨ ਥੀਵੇ। ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ। ਜਨਮ ਪਦਾਰਥ ਜੀਤ ਹਰ ਸਰਣੀ, ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਪਾਈ ਕੇ ਜਨਮ ਨੂੰ ਪਦਾਰਥ ਮਿਲਿਆ, ਵੱਡਾ ਪਦਾਰਥ ਹੈ, ਇਹਨੂੰ ਜਿਤਨਾ ਕਾਰ ਰਹਾਓ। ਪਰ ਕੀ ਕਰਦਾ ਹੈ? ਕਰਤ ਬਿਕਾਰ ਦੋ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਤਹਾਰਤ। ਵਾਹਿਗੁਰੂ ਵਾਹਿਗੁਰੂ ਜੀ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ। ਕਰਤ ਬਿਕਾਰ, ਵਿਕਾਰਾਂ ਨੂੰ ਭੋਗ ਕੇ, ਵਿਸ਼ਿਆਂ ਨੂੰ ਭੋਗ ਕੇ, ਭੈੜੇ ਘੈੜੇ ਕੋ ਕਰਮਾਂ ਨੂੰ ਕਰਕੇ ਤਾਂ ਹੱਥ ਤੇ ਹੱਥ ਮਾਰ ਕੇ ਬੜਾ ਖੁਸ਼ ਹੁੰਦਾ, ਹੱਸਦਾ ਹੈ, ਹੱਸਦਾ ਹੈ, ਮੈਂ ਇੰਨਾ ਕੁਝ ਕਰ ਲਿਆ। ਤਾਂ ਮਹਾਰਾਜ ਕਹਿੰਦੇ ਚੇਤਾ ਰੱਖ, ਜੇ ਲੱਖ ਇਸਤਰੀਆਂ, ਵਾਹਿਗੁਰੂ ਜੀ ਜੇ ਲੱਖ ਇਸਤਰੀਆਂ, ਵਾਹਿਗੁਰੂ ਜੀ ਜੇ ਲੱਖ ਇਸਤਰੀਆਂ ਭੋਗ ਕਰਹਿ, ਵਾਹਿਗੁਰੂ ਨਵ ਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁੱਖ ਨਾ ਪਾਵਈ, ਫਿਰ ਫਿਰ ਜੂਨੀ ਪਾਹੇ। ਮਹਾਰਾਜ ਕਹਿੰਦੇ ਲੱਖਾਂ ਇਸਤਰੀਆਂ, ਲੱਖਾਂ ਇਸਤਰੀ, ਲੱਖਾਂ ਮਰਦਾਂ ਨਾਲ ਭੋਗ ਭੋਗੇ ਨੇ, ਸੁੱਖ ਮਾਣੇ ਨੇ, ਨਵਾਂ ਖੰਡਾਂ ਦਾ ਰਾਜ ਪਾਣਿਆ ਹੈ। ਕਰਤ ਬਿਕਾਰ ਦੋ ਕਰ ਝਾਰਤ, ਪਰ ਮਹਾਰਾਜ ਕਹਿੰਦੇ ਫਿਰ ਫਿਰ ਦੁਬਾਰਾ ਦੁਬਾਰਾ ਦੁਬਾਰਾ ਦੁਬਾਰਾ ਦੁਬਾਰਾ ਦੁਬਾਰਾ ਜੂਨਾ ਚਾਵੇਂਗਾ, ਜਾਵੇਂਗਾ, ਜਾਵੇਂਗਾ, ਆਵੇਂਗਾ, ਇਹ ਚੱਕਰ ਨਹੀਂ ਮਿਟੇਗਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਤ ਬਿਕਾਰ, ਤੁਹਾਨੂੰ ਇੱਕ ਬੋਲ ਯਾਦ ਆ ਜਾਣਾ ਜੀ, ਬੁਰੇ ਕਾਮ ਕਹੋ ਊਠ ਖਲੋਇਆ, ਨਾਮ ਕੀ ਬੇਲਾ, ਪੈ ਪੈ ਲੰਮੀ ਆਵਾਜ਼ ਦੋ ਵਾਰ, ਪੈ ਪੈ ਨੀ, ਪੈ ਪੈ ਹੋਰ ਪੈ ਜਾ, ਹੋਰ ਪੈ ਜਾ, ਹੋਰ ਪੈ ਜਾ, ਲਾਰੋ ਬੰਦ ਕਰਕੇ ਵੀ ਫਿਰ ਪੈ ਜਾ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ, ਪੈ ਪੈ ਸੋਇਆ, ਅਵਸਰ ਆਪਣਾ ਬੂਝੇ ਨਾ ਜਾਨਾ, ਮਾਇਆ ਮੋਹ ਸੰਘ ਲਪਟਾਨਾ। ਮਹਾਰਾਜ ਕਹਿੰਦੇ ਇਹਦੇ ਚ ਲਪਟਾਏ ਮਾਣ ਹੋ ਰਿਹਾ ਹੈ। ਕਰਤ ਬਿਕਾਰ ਦੋ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰ। ਤਿਲ ਕਿੰਨਾ ਕ ਹੈ, ਕਿੰਨਾ ਕ ਹੈ ਤਿਲ, ਤੁਸੀਂ ਵੇਖਦੇ ਜੇ ਤਿਲ ਕਿੰਨਾ ਕ ਹੈ। ਇੰਨਾ ਵੀ ਮਹਾਰਾਜ ਕਹਿੰਦੇ ਨਹੀਂ ਜਪਦਾ, ਸਤਨਾਮ ਸ਼੍ਰੀ ਵਾਹਿਗੁਰੂ, ਨਾਮ ਰਤਨ ਹੈ, ਐਸਾ ਨਾਮ ਰਤਨ ਅਰਮੋਲਕ ਪੁੰਨ ਪਦਾਰਥ ਪਾਇਆ। ਮਹਾਰਾਜ ਕਹਿੰਦੇ ਰਤਨਾਂ ਦੇ ਮੁੱਲ ਤਾਂ ਪੈਂਦੇ ਨੇ, ਨਾਮ ਰਤਨ ਦਾ ਮੁੱਲ ਕਿੱਥੇ ਪੈਂਦਾ ਹੈ? ਬਸ ਇਹਦੇ ਵਿੱਚ ਹੀ ਜ਼ਿੰਦਗੀ ਲੱਗ ਜਾਂਦੀ। ਜੇ ਪਹਿਰਣ ਪੋਖਣ ਸੰਗ ਔਧ ਬਿਹਾਣੀ, ਢਿੱਡ ਭਰ ਲਿਆ ਹੈ, ਕੁਲਾੜੇ ਮਾਰ ਲਏ ਨੇ, ਕੱਪੜੇ ਪਹਿਨ ਲਏ ਨੇ, ਬਸ ਤੁਰ ਫਿਰ ਲਿਆ ਹੈ। ਸੰਗ ਇਹਦੇ ਵਿੱਚ ਔਧ ਉਮਰਾਂ ਜਿਹੜੀ ਹੈ ਬਿਹਾਣੀ, ਉਹ ਨਿਕਲ ਜਾਂਦੀ ਹੈ, ਗੁਜ਼ਰ ਜਾਂਦੀ ਹੈ, ਜੀਵਨ ਨੂੰ ਪਤਾ ਹੀ ਨਹੀਂ ਲੱਗਦਾ ਵੀ ਜ਼ਿੰਦਗੀ ਕਿਵੇਂ ਲੰਘ ਗਈ ਹੈ। ਖਾਧਾ ਪੀਤਾ ਹੱਸਿਆ ਖੇਡਿਆ, ਨਹੀਂ ਜਪਿਆ ਮੇਰੇ ਵਾਹਿਗੁਰੂ ਜੀ ਦਾ ਨਾਮ, ਸਤਨਾਮ ਸ਼੍ਰੀ ਵਾਹਿਗੁਰੂ। ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ, ਵੀ ਜਿਹੜਾ ਜੁਗੋ ਜੁਗ ਜਗ ਦਾ ਈਸ਼ਵਰ ਹੈ ਨਾ, ਉਹਦੀ ਮਹਿਮਾ ਨੂੰ ਨਹੀਂ ਜਾਣਿਆ, ਬਸ ਆਪਣੀ ਵਡਿਆਈ ਕਰਨ ਵਿੱਚ ਲੱਗਾ ਰਿਹਾ। ਅੰਤ ਵਿੱਚ ਸਾਹਿਬ ਕਿਰਪਾ ਕਰਦੇ ਨੇ, ਸਰਨ ਸਮਰੱਥ ਅਗੋਚਰ ਸਵਾਮੀ। ਅਗੋਚਰ ਹੈ ਸਾਡੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਵਾਮੀ ਦਾ ਅਰਥ ਉਹ ਸਾਡਾ ਮਾਲਕ ਹੈ, ਸਮਰੱਥ ਕੇ ਉਹਦੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਹੇ ਗਰੀਬ ਨਿਵਾਜ ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਹਾਂ, ਹੁਣ ਤਾਂ ਕਿਰਪਾ ਕਰ ਦਿਓ।
ਉਧਰ ਨਾਨਕ ਪ੍ਰਭ ਅੰਤਰਜਾਮੀ। ਹੇ ਅੰਤਰਜਾਮੀ ਸੱਚੇ ਪਾਤਸ਼ਾਹ ਜੀ, ਸੰਸਾਰ ਸਮੁੰਦਰ ਤੋਂ ਤਾਰ ਦਿਓ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੇ ਬਾਪ ਬੀਠੁਲਾ, ਅਨਲ ਬੇੜਾ ਖੇਵ ਨਾ ਸਾਕੋ, ਤੇਰਾ ਪਾਰ ਨਾ ਪਾਇਆ ਬੀਠੁਲਾ। ਹੇ ਗਰੀਬ ਨਿਵਾਜ, ਤੁਹਾਡਾ ਅੰਤ ਨਹੀਂ ਆਉਂਦਾ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਜੇ ਵੈਰਾਗਮਈ ਅੰਮ੍ਰਿਤ ਬਾਣੀ ਚੋਂ ਸਤਿਗੁਰਾਂ ਨੇ ਪਾਵਨ ਉਪਦੇਸ਼ ਸੰਦੇਸ਼ ਬਖਸ਼ਿਸ਼ ਕੀਤਾ ਹੈ। ਬਾਣੀ ਅਥਾਹ ਸਮੁੰਦਰ ਹੈ ਗੁਰੂ ਖਾਲਸਾ ਜੀ, ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਬੇਅੰਤ ਪੁੱਲਾਂ ਹੁੰਦੀਆਂ ਨੇ। ਮੇਰੇ ਸਤਿਗੁਰੂ ਜੀ, ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ, ਬਖਸ਼ਣ ਯੋਗ ਨੇ ਭਾਈ ਸਭ ਦੀਆਂ ਹਾਜ਼ਰੀਆਂ, ਗੁਰੂ ਸਾਹਿਬ ਜੀ ਦਰ ਤੇ ਪ੍ਰਵਾਨ ਕਰਨ, ਜੋ ਜੋ ਮਾਈ ਭਾਈ ਜੀ ਦੂਰੋਂ ਨੇੜਿਓਂ ਕਦਮ ਕਦਮ ਚੱਲ ਕੇ ਆਉਂਦੇ ਨੇ, ਘਰਾਂ ਵਿੱਚ ਆਨੰਦ ਮਾਣਦੇ ਨੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ, ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ, ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰੈ ਸਦਾ।

ਕਰ ਸਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਅੱਜ। ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ਼ਿਵ ਗੌਤੀ ਪਾਸ਼ੀ ਦਸ਼ਮ ਪ੍ਰਿਥਮ ਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੌਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨੋਂ ਨੇ ਧਿਆਵੈ ਸਹਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਧਰਕੇ ਖਰਚ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚੜਾਈ ਤੇ ਵਾਹੀ ਦੇਹ ਖਿੜ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਜੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਦੇਖੇ ਸੰਸਾਰ ਸਿੰਘ ਨਿਭਾਇਆ ਜਿੰਨਾ ਸਿੰਘਾਂ ਸਿੰਘਣੀਆਂ ਦੀ ਕਮਾਈ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਭਾਈ ਤਖਤਾਂ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਜਿਤ ਆਵਣ ਕਾਸਾ ਕਾ ਸਰਬ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਹਾ ਹੈ ਦੇਹ ਦੇਹ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਰਬਾਨੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਨ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਜ ਸਦਾ ਸਹਾਇ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਲੇਕਿਨ ਉੱਥੇ ਦਰਸ਼ਨ ਦਿੱਤਾ ਸੇਵਾ ਸੰਭਾਲ ਦਾ ਦਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਨਿਰਾਸ਼ ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਅਰਦਾਸ ਨੂੰ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਤ ਸੰਗਤਾਂ ਨੂੰ ਦਰਸ਼ਨ ਦਾ ਨਿਹਾਲ ਕਰ ਜੀਓ ਮਿਹਨਤ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘ ਨੇ ਆਪਦੇ ਚਰਨ ਆਸ਼ਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਪ੍ਰਚਾਰ ਕੀਤਾ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਚਾਨਿਕ ਪਾਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਮਿੱਤਰ ਬਾਣੀ ਚਾਰਨੀ ਬਰਬ ਦੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸ਼ਾਦੀ ਦੇ ਗਿਆ ਤਿਆਰ ਕਰਕੇ ਹੱਥ ਦਿੱਤਾਰ ਆਪ ਦੀ ਭੋਗ ਲਓ ਸ਼ੀਤ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਇਹ ਦਤਾਰ ਜੀ ਆਪ ਦੀ ਬਖਸ਼ੀਆਂ ਦਾਤਾਂ ਦੇ ਲੰਗਰਾਂ ਚੁੱਟ ਸਵਾਰੀਆਂ ਪ੍ਰਬੰਧ ਕਰਨੀ ਆਪਦੇ ਚਰਨਾਂ ਸੇਵਾ ਕਰਨੀ ਸਾਰੇ ਤਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਤੇ ਅੱਜਕੱਲ੍ਹ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਕਰਦਾ ਕਰੋ ਗਰੀਬ ਨਿਵਾਜ ਜੀ ਕਿਰਪਾ ਕਰੋ ਦਤਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਭ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦੇ ਤਿੰਨ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਉਤਾਰ ਜੀਓ ਖਾਲਸਾ ਪੰਥ ਸੇਵ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਨੂੰ ਦਾਲ ਬਖਸ਼ੋ ਚਾਨਣ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਕੇ ਹਰ ਮੈਦਾਨ ਜਵਾਨ ਫਤਿਹ ਬਖਸ਼ਿਆਂ ਦੀ ਵਾਰਤਾ ਕਰੋ ਜੀ ਗੁਰਜੀਬ ਨਿਵਾਜ ਦੂਰ ਦੁਰਾਡੇ ਕਾਲਜ ਬੈਠੀਆਂ ਲਾਈਵ ਕਰਤਾ ਕੀ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੇਖੇ ਲਾਓ ਤਰ ਆਪਣੇ ਕਿਰਪਾ ਦੀ ਸੰਗਤਾਂ ਨੂੰ ਬਖਸ਼ਣ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਪੇਟਾ ਕਰ ਦੀ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਦੇ ਸਭ ਦੇ ਕਮਾਈਆਂ ਸਬਰ ਕਰੋ ਕਰ ਵਾਧੇ ਹੋ ਦਿੱਤਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਰੱਥ ਪੂਰੀਆਂ ਕਰੋ ਜੀ ਤਰ ਮੇਰਾ ਅੰਦ ਕਰਿਆ ਹੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪਿਤਰ ਗੁਣਾਂ ਮੇਂ ਬਖਸ਼ ਕਰਕੇ ਪਰੰਤ ਲੜੀ ਵਾਰ ਸਾਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚਰਨਾਂ ਤੋਂ ਅੱਜ ਬਣਾਓ ਸ਼ਹੀਦ ਪਿਆਰੇ ਮੇਰੇ ਜਿਹੜਾ ਮੇਰਾ ਆਪਦਾ ਨਾਮ ਚਾਹਤਾ ਆਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਗੁ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਗੇ ਵਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ

ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ,

0: ਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਮਾਰੇ ਬਖਸ਼ੇ ਦੁਆਰਾ ਸੰਗਤਾਂ ਤੋਂ ਲੈ ਕੇ ਮਾਰੇ ਨਿੱਘੀ ਬਹੁਤ ਆਨੰਦ ਮਾਣਦੇ ਹਾਂ। ਪਿੱਤਰ ਗੁਰਬਾਣੀ ਆਸ਼ਾ ਕੀ ਵਾਰ ਦੇ ਕੀਰਤਨ ਸਰਵ ਕੀਤੇ ਹਨ। ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਵਿਦਵਾਰਿਆਂ ਤੋਂ ਸਰਵ ਕੀਤੀ ਹੈ। ਅਰਦਾਸ ਦੀਆਂ ਪਰੀਆਂ ਪ੍ਰਧਾਨ ਮਾਰੇ ਬਖਸ਼ੇ ਪਿੱਤਰਾਂ ਸਰਵ ਕੀਤੇ ਹਨ। ਸੋ ਸਾਧ ਸੰਗਤ ਜੀ ਅੱਜ ਦਾ ਸਵਾਸ ਮੈਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਹਿਜ ਪਾਠ ਹੋ ਰਹੇ ਨੇ। ਸੋ ਭਾਈ ਸਾਹਿਬ ਠੀਕ 10 ਵਜੇ ਤੱਕ ਆਪ ਨੇ ਲੜੀਵਾਰ ਸਹਿਜ ਪਾਠ ਸਰਵ ਕਰਾਉਣਗੇ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਹਰ ਰੋਜ਼ ਆਇਆ ਕਰੋ, ਆਓ ਮੱਥਾ ਟੇਕ ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਚਾਹੋ ਸਾਧ ਸੰਗਤ ਜੀ ਮਾਰੇ ਨਿੱਘੀ ਵਚਨ ਨਾਲ ਬੈਠ ਕੇ ਕਥਾ ਕੀ ਦਰਬਾਰ ਜੀ ਆਨੰਦ ਮਾਣ ਸਕਦੇ ਹੋ, ਕੀਰਤਨ ਦਰਬਾਰ ਸਰਵ ਕਰ ਸਕਦੇ ਹੋ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਦੇ ਨਾਰਥ ਥਾਰ ਸਾਊਥ ਥਾਰ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਬੇਅੰਤ ਖਰਚਾ ਹੋ ਰਿਹਾ। ਸੋ ਮਾਰੇ ਕਿਰਪਾ ਕੀਤੀ ਬੇਅੰਤ ਪਰਿਵਾਰਾਂ ਵੱਲੋਂ ਆਪਣਾ ਦਸੰਦ ਸਫਲ ਕਰਦੇ ਹੋਏ ਸੰਗਤਾਂ ਨੇ ਬੇਅੰਤ ਮਾਇਆ ਗੁਰੂ ਘਰ ਭੇਟਾ ਕੀਤੀ ਹੈ। ਸੋ ਸਾਹਿਬ ਵਟਭਾਗੀ ਹਨ ਜਿਨ੍ਹਾਂ ਨੇ ਅੱਜ ਤੱਕ ਆਪਣਾ ਇਹ ਆਪਣੀ ਕਮਾਈ ਸਫਲ ਨਹੀਂ ਕੀਤੀ, ਦਸੰਦ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪ ਆਪਣਾ ਹਿੱਸਾ ਯੋਗ ਆਪਣੇ ਯੋਗਤਾ ਦੇ ਮੁਤਾਬਕ ਗੁਰੂ ਘਰ ਹਿੱਸਾ ਪਾ ਕੇ ਜ਼ਰੂਰ ਆਪਣੀ ਕਮਾਈ ਸਫਲ ਕਰੋ ਅਤੇ ਅਸੀਂ ਸਾਰੇ ਮਿਲ ਕੇ ਇਹ ਜੋ ਪ੍ਰੋਜੈਕਟ ਹੈ ਇਸਨੂੰ ਅਸੀਂ ਸਾਰੇ ਬੜੇ ਸਤਿਕਾਰ ਨਾਲ ਚਬਤ ਨੂੰ ਸੰਪੂਰਨ ਕਰੀਏ। ਸੋ ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ

0: ਲੜੀਵਾਰ ਸ਼ਹਿਜ ਪਾਠ ਸਾਹਿਬ ਨੂੰ ਕਰ ਰਹੇ ਹੋ, ਘਰਾਂ 'ਚ ਪਾਠ ਕਰ ਰਹੇ ਹੋ, ਇਹਦੇ ਵਾਸਤੇ ਤੁਸੀਂ ਭਾਈ ਰਜਿੰਦਰ ਸਿੰਘ ਜੀ ਨਾਲ ਜ਼ਰੂਰ ਸੰਪਰਕ ਕਰਕੇ ਆਪਣਾ ਨਾਂ ਨੰਬਰ ਦੇ ਉਹਨਾਂ ਦੇ ਕੇ, ਅਤੇ ਇਹ ਜਿਹੜਾ ਸਾਰਾ ਸਮਾਗਮ ਹੈ ਇਹਦੇ ਵਿੱਚ ਵੀ ਸ਼ਾਮਲ ਹੋਵੋ। ਇਹ ਜੋ ਸਾਰੇ ਲੜੀਵਾਰ ਸ਼ਹਿਜ ਪਾਠ ਚੱਲ ਰਹੇ ਨੇ, ਇੱਕੋ ਦਿਨ ਭੋਗ ਪਾ ਕੇ ਸਾਰੀ ਸੰਗਤਾਂ ਦੀ ਅਰਦਾਸ ਹੋਵੇਗੀ, ਉਹਦੇ ਵਾਸਤੇ ਤੁਸੀਂ ਉਹ ਭਾਈ ਸਾਹਿਬ ਨੂੰ ਫੋਨ ਕਰੋ। ਉਹਦਾ ਨੰਬਰ ਹੈ 408-712-4145। ਸਤਿ ਸੰਗਤ ਜੀ, ਆਖਰੀ ਦਿਨ ਬੇਨਤੀ ਹੈ ਕਿ 24 ਜੁਲਾਈ ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਨੇ ਮੀਰੀ ਪੀਰੀ ਤਲਵਾਰਾਂ ਪਹਿਨ ਕੇ ਜੋ ਸਮੇਂ ਜ਼ੁਲਮ ਢਾਏ ਜਾ ਰਹੇ ਸੀ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ, ਮੈਦਾਨੀ ਜੰਗ ਵਿੱਚ ਫਤਿਹ ਪਾਈ। ਸਤਿ ਸੰਗਤ ਜੀ, 7 ਅਗਸਤ ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਦਾ, ਅੱਠਵੇਂ ਪਾਤਸ਼ਾਹ ਜੀ ਦਾ। ਉਸ ਦਿਨ ਸਾਰੀ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਜੀ ਬਖਸ਼ੇ ਦਾਤਾਂ ਜੀ ਸਾਰੇ ਧੰਨਵਾਦ ਕਰੀਏ। 8 ਅਗਸਤ ਨੂੰ ਹੈ ਮੋਰਚਾ ਗੁਰੂ ਕਾ ਬਾਗ, ਸੋ ਜਿੱਥੇ ਆਪਣੇ ਸ਼ਬਦ ਮੁਤਾਬਕ ਉਸ ਸਮੇਂ ਦੇ ਖਾਲਸਾ ਪੰਥ ਨੇ ਮੋਰਚਾ ਲਾ ਕੇ ਗੁਰੂ ਜੀ ਮਹਾਰਾਜ ਦੀ ਬਖਸ਼ੀਆਂ ਪ੍ਰਾਪਤ ਕੀਤੀਆਂ। ਸਾਰ ਸੰਗਤ ਜੀ, 17 ਅਗਸਤ ਨੂੰ ਹੈ ਸੰਗਰਾਂਦ ਭਾਦੋਂ ਦੇ ਮਹੀਨੇ ਦੀ, ਉਸ ਸਮੇਂ ਸਾਰੀ ਸੰਗਤਾਂ ਹਾਜ਼ਰੀ ਭਰ ਕੇ ਨਵੇਂ ਮਹੀਨੇ ਜੀਆਂ ਕਹਿਣਾ ਅਤੇ ਮੇਰੇ ਸੁੱਖ ਸ਼ਾਂਤੀ ਵਾਸਤੇ ਸਾਰੇ ਮਿਲ ਕੇ ਅਰਦਾਸ ਕਰਨੀ ਹੈ। ਸਤਿ ਸ਼੍ਰੀ ਅਗਸਤ 22 ਨੂੰ ਹੈ ਸਿੱਖ ਹੈਰੀਟੇਜ ਨਾਈਟ ਐਟ ਸੈਂਡ ਹੋਏ ਜੇ ਅਰਥ ਕੁਇਕ ਗੇਮ, ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈਗੀ ਜ਼ਰੂਰ ਇਹਦੇ ਵਾਸਤੇ ਟਿਕਟਾਂ ਲੈ ਕੇ ਸਮੇਂ ਸਿਰ ਪਹੁੰਚ ਕੇ ਉਸ ਸਮੇਂ ਤੁਹਾਡਾ ਆਪਣਾ ਯਤਨ ਕਰੋ। ਸਤਿ ਸੰਗਤ ਜੀ, 27 ਅਗਸਤ ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਜਿਨ੍ਹਾਂ ਨੇ ਗੁਰੂ ਕਰਗੀਆਂ ਉਸ ਦਾ ਅੰਮ੍ਰਿਤ ਛੱਕ ਕੇ ਸਾਡੇ ਸਾਰੇ ਵਾਸਤੇ ਮਿਸਾਲ ਕਾਇਮ ਕੀਤੀ ਹੈ ਅਤੇ ਸਾਡੇ ਰਹਿਨੁਮਾ ਬਣੇ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਸਤਿ ਸੰਗਤ ਜੀ ਆਓ, ਭਾਈ ਸਾਹਿਬ ਤਿਆਰ ਨੇ, ਸਹਿਜ ਪਾਠ ਆਰੰਭ ਕਰਨਗੇ, ਸ਼ਰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਪਾਵਨ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦਾ ਲਾਹ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 695 ਤੋਂ ਸ੍ਰੀ ਸਹਿਜ ਪਾਠ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਦੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 695 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਬਾਣੀ ਭਗਤਾਂ ਕੀ, ਤ੍ਰਿਲੋਚਨ

ਤਾਰੀ ਅਨਿਕ ਪਾਤਿਕ ਹਰਤਾ ਤ੍ਰਿਭਵਨ ਨਾਥਰੀ ਤੀਰਥ ਤੀਰਥ ਭ੍ਰਮਤਾ ਲਹਿ ਨ ਪਾਰਰੀ ਕਰਮ ਕਰ ਕਪਾਲ ਮਫੀਟਸਰੀ ਅੰਮ੍ਰਿਤ

ਰਹਾਉ। ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਤਾ। ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸੁਨਾਥਾ। ਮੋਕਉ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹਮ ਅੰਦੁਲੇ

ਮਹੱਲਾ ਚੌਥਾ ਹੀਰਾ ਲਾਲ ਅਮੁਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਵ ਰਤਨ ਵਿਕਾਨੂ ਲੱਖ।

ਪਾਤੇ ਹਰਿ ਨਾਨਕ ਭਗਤ ਉਮਾ ਰਾਮ ਜੈਤ ਸ੍ਰੀ ਮਹੱਲਾ ਚੌਥਾ ਰਸ ਰਸ ਨ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਭੀਨਾ ਲੈ ਲਾਹਾ ਖਿਨ ਖਿਨ ਭਗਤ ਕਰਹਿ ਦਿਨ ਰਾਤੀ ਗੁਰਮਤ ਭਗਤ

ਗੁਰਮਤ ਪੰਚ ਦੂਤ ਵਸਿਆ ਵਹਿ ਮਨ ਤਨ ਹਰ ਕੁਮਾਰਾਮ ਨਾਮ ਰਤਨ ਹਰ ਨਾਮ ਜਪਾਹਾ ਹਰ ਗੁਣ ਗਾਏ।

ਮਹੱਲਾ ਪੰਜਵਾਂ ਲੋੜਿੰਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵੋ ਨੀਕੇ ਘਟ ਘਟ ਤਿਸਹਿ ਬਸੇਰਾ ਰਹਾਉ ਸੁਖ ਅਰਾਧਨ ਦੁਖ ਅਰਾਧਨ ਵਿਸਰੈ ਨ ਕਾਹੂ ਬੇਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਭਰਮ ਅੰਧੇਰਾ ਥਾਣ ਥਨੰਤਰ ਸਭਨੀ ਥਾਈ ਥਾਣ ਥਨੰਤਰ ਸਭਨੀ ਜਾਈ ਜੋ ਦਿਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹੁਰ ਨ ਹੋਈ ਹੈ ਫੇਰਾ ਜੈਤ ਸ਼ਰੀ ਮਹੱਲਾ ਪੰਜਵਾਂ ਘਰ ਚੌਥਾ ਦੁੱਖ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਬ ਮੈਂ

ਆਵਿਆ ਲਾਲਣ ਮੂੰਹ ਦਸ ਦਸੰਦਾ ਲਾਲਣ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੀ ਬਾਹਾਂ ਪਕੜ ਠਾਕੁਰ ਹੋਂ ਕਿੱਦੀ ਗੁਣ ਅਵਗੁਣ ਨਾ ਪਛਾਣੀ ਗੁਣਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੂ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜਿੰਦਾ ਆਇਆ ਵਜੀ ਵਧਾਈ ਮਹਾ ਮੰਗਲ ਰਹੱਸ ਥੀਆ ਫਿਰ ਦਿਆਲ ਸਦ ਨਵ ਰੰਗੀਆ ਵਡਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਿਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਜੈ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾਗਮ ਅਪਾਰ ਪ੍ਰਭ ਕਤਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕਉ ਸਮਰੱਥ ਚੰਤ ਜਿਉ ਜਾਨੂ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਨੂ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀ ਹੈ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਭੂਲੀ ਹੈ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੂ ਕਾਢ ਭਵਜਲ ਫੇਰਿਆ ਸਲੋਕ ਨਿਰਤ ਨ ਪਵੈ

ਬੇਲ ਲੀਨੇ ਇੱਕ ਪਲੇ ਜੈ ਸਰੀ ਚੰਤ ਮਹੱਲਾ ਪੰਜਵਾਂ ਪਾਧਾਣੂ ਸੰਸਾਰ ਘਰ ਬੈਠਿਆ ਕਰਤੇ।

ਧਨ ਨਹੀਂ ਖੱਟਿਆ। ਉਦਮ ਕਰਹਿ ਅਨੇਕ ਹਰ ਨਾਮ ਨਾ ਗਾਵਹੀ, ਪਰ ਮੈਂ ਜੋ ਨਾ ਸੰਤ ਮਰ ਜਨਮ ਹੈ ਆਵਈ। ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵੈ, ਬੀਜ ਬੋਵਸ ਭੋਗ ਭੁਗ ਹੈ ਕੀਆ ਆਪਣਾ ਪਾਵੈ। ਰਤਨ ਜਨਮ ਹਾਰ ਅੰਤ ਜੂਵੈ ਪ੍ਰਭ ਆਪ ਨ ਭਾਵਹੀ, ਬਿਨਵੰਤ ਨਾਨਕ ਭਰਮਹਿ ਭਰਮਾਏ ਕਿਨ ਏਕ ਟਿਕਨ ਨ ਪਾਵੈ। ਜੋ ਬਿਨ ਗਿਆ ਬਤੀਤ ਜਰਮਲ ਬੈਠੀਆ, ਕਰ ਕੰਪੈ ਸਿਰ ਡੋਲ ਨੈਣ ਨ ਜੀਠਿਆ। ਨਹਿ ਨੈਣ ਦੀਸੈ ਬਿਨ ਭਜਨ ਈਸੈ, ਛੂੜ ਮਾਇਆ ਚਾਲਿਆ ਕਹਿਆ ਨ ਮਾਨੈ ਸਿਰ ਖਾਕ ਛਾਨੈ, ਜਿਨ ਸੰਗ ਮਨ ਤਨ ਜਾਲਿਆ। ਸ੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਕ ਮਨ ਮਹਿ ਬੂਠਿਆ, ਬਿਨਵੰਤ ਨਾਨਕ ਕੋਟ ਕਾਗਰ ਬਿਨ ਸਬਾਰ ਨ ਝੂਠਿਆ। ਚਰਨ ਕਮਲ ਸਰਨਾਏ ਨਾਨਕ ਆਇਆ, ਦੁੱਤਰ ਭੈ ਸੰਸਾਰ ਪ੍ਰਭ ਆਪ ਤਰਾਇਆ। ਮਿਲ ਸਾਧ ਸੰਗੇ ਪਜ ਸ੍ਰੀ ਧਰ, ਕਰ ਅੰਕ ਪ੍ਰਭ ਜੀ ਤਾਰਿਆ। ਹਰ ਮਾਨ ਲੀਏ ਨਾਮ ਦੀਏ, ਅਵਰ ਕਛ ਨਾਮ ਵਿਚਾਰਿਆ। ਗੁਣ ਨਿਧਾਨ ਅਪਾਰ ਠਾਕੁਰ, ਮਨ ਲੋੜਿੰਦਾ ਪਾਇਆ। ਬਿਨਵੰਤ ਨਾਨਕ ਸਦਾ ਤ੍ਰਿਪਤੇ, ਹਰ ਨਾਮ ਭੋਜਨ ਖਾਇਆ। ਗੁਣ ਨਿਧਾਨ ਅਪਾਰ ਠਾਕੁਰ, ਮਨ ਲੋੜਿੰਦਾ ਪਾਇਆ। ਬਿਨਵੰਤ ਨਾਨਕ ਸਦਾ ਤ੍ਰਿਪਤੇ, ਹਰ ਨਾਮ ਭੋਜਨ ਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ ਪ੍ਰਦਾਨ ਕਰਨ, ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਰਹਿਮਤਾਂ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣਯੋਗ ਹਨ। ਬਾਣੀ ਗੁਰੂ ਕਿਰਪਾ ਸਦਕਾ ਮੱਧ ਭਾਗ ਵਿੱਚ ਪਹੁੰਚੀ ਹੈ। ਸੋਮਵਾਰ ਨੂੰ ਅਰਦਾਸ ਬੇਨਤੀ ਕਰਕੇ ਫਿਰ ਅੱਗੇ ਆਪਾਂ ਮੱਧ ਤੋਂ ਅੱਗੇ ਬਾਣੀ ਪ੍ਰਾਰੰਭ ਕਰਾਂਗੇ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭਨਾਂ ਨੂੰ ਸਤਿਗੁਰੂ ਜੀ ਦਰੋਂ ਕਰੂ ਚੜ੍ਹਦੀਆਂ ਕਲਾ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਗੱਲ ਦਾ ਧਿਆਨ ਰੱਖਿਆ ਕਰੋ, ਜਦੋਂ ਸਾਹ ਲਈਦਾ ਨਾ ਕਹੀਏ ਇਹ ਨਵਾਂ ਹੈ, ਇਹ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ, ਕਹੋ ਵਾਹਿਗੁਰੂ ਨਵਾਂ ਹੈ, ਅੰਦਰੋਂ ਨਵਾਂ ਆਇਆ ਸਾਹ। ਜੋ ਵੀ ਕਹਿਣਾ, ਕੋਈ ਰਾਮ ਕਹੋ ਨਵਾਂ ਹੈ, ਕੋਈ ਅੱਲਾ ਕਹੋ ਨਵਾਂ ਹੈ, ਨਵੀਨਤਾ ਤੇਰੇ ਸਵਾਸ ਦੀ ਨਵੀਨਤਾ, ਤੂੰ ਸਾਨੂੰ ਨਵੀਨਤਾ ਦੇ ਰਹੇ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਐਸੀ ਸੁਰਤ ਦੇ ਅੰਦਰ ਗੁੰਮ ਹੋ ਜਾਓ ਕਿ ਪਰਮਾਤਮਾ ਅਕਾਲ ਪੁਰਖ ਦਾ ਰੱਬੀ ਗਿਆਨ ਹਾਸਲ ਹੋ ਜਾਏ। ਟੁੱਕ ਦਮ ਕਰਾਰੀ ਜੋ ਕਰੋ, ਸਮਾਪਤੀ ਦਾ ਟਾਈਮ ਹੋ ਗਿਆ, ਟੁੱਕ ਦਮ ਕਰਾਰੀ। ਉਹ ਕਹਿੰਦੇ ਕਿਤੇ ਅੱਜ ਬੰਦਗੀ ਕਰਾਂਗੇ ਤੇ ਸਾਲ ਬਾਅਦ ਰੱਬ ਮਿਲੇਗਾ, ਬਿਲਕੁਲ ਕਹਿੰਦੇ ਨੇ। ਜੇ ਅੱਜ ਤੂੰ ਕੀਤੀ ਹੈ ਤੇ ਅੱਜ ਹੀ ਮਿਲੇਗਾ, ਇਹ ਹਿਸਾਬ ਨਹੀਂ ਹੈ ਵੀ ਤੈਨੂੰ ਅਗਲੇ ਜਨਮ ਦੇ ਅੰਦਰ ਬੰਦਗੀ ਦਾ ਫਲ ਮਿਲੇਗਾ। ਤੂੰ ਅੱਜ ਕਰ, ਅੱਜ ਤੈਨੂੰ ਫਲ ਮਿਲੇਗਾ। ਜਿਹੜਾ ਬੀਜ ਤੂੰ ਬੀ ਰਹੇ ਉਹ ਨਾਲੋ ਨਾਲ ਉੱਗਦਾ, ਰੱਬ ਦੀ ਇਹ ਕਿਰਤ ਹੈ ਪਰਮਾਤਮਾ ਅਕਾਲ ਪੁਰਖ ਦੀ। ਤੂੰ ਸਵਾਸ ਤਾਂ ਲੈ, ਹਰ ਸਵਾਸ ਦੇ ਅੰਦਰ ਉਹ ਰਮਿਆ ਹੋਇਆ ਤੇ ਐਸੇ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਨੂੰ ਟੁੱਕ ਦਮ ਕਰਾਰੀ। ਕਹਿੰਦੇ ਜੇ ਛੋਟੀ ਛੋਟੀ ਜਿਹੀ ਪੇੜ ਨਾਲ ਬੱਚਾ ਨਾ ਮੰਨੇ, ਕਹਿੰਦੇ ਇਹਦੇ ਮੂੰਹ ਤੇ ਮਾਰ ਕਰਾਰੀ ਜੀ ਚੰਡ, ਜਦੋਂ ਫਿਰ ਕੱਸ ਕੇ ਚੰਡ ਮਾਰੀ ਜਾਂਦੀ ਤਾਂ ਤੌਰ ਘੁੰਮ ਜਾਂਦੇ ਨੇ, ਬੱਚਾ ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ, ਕਹਿੰਦੇ ਐਸੀ ਕਰਾਰੀ ਸੱਟ ਮਾਰੋ ਵਾਹਿਗੁਰੂ ਦੀ ਕਿ ਅੰਤਰ ਕਰਨ ਹਿੱਲ ਜਾਵੇ ਤੇ ਇੱਕ ਵਾਰੀ ਰੱਬ ਅੰਦਰੋਂ ਪ੍ਰਗਟ ਹੋ ਜਾਏ। ਪੋਲਾ ਪੋਲਾ ਕਹਿਣ ਨਾਲ ਕੀ, ਵਾਹਿਗੁਰੂ ਉੱਤੇ ਰਹਿ ਗਿਆ, ਜਵਾਨ ਤਬੁੱਲਾ ਤੇ ਰਹਿ ਗਿਆ। ਕਹਿੰਦੇ ਦਮ ਕਰਾਰੀ, ਐਸੇ ਦਮ ਨਾਲ ਮਾਰੋ, ਕਰਾਰੀ ਸੱਟ ਮਾਰੋ ਕਿ ਧੁਨੀ ਦੇ ਉੱਪਰ ਜਾ ਕੇ ਸੱਟ ਵਜੇ, ਨਿਹਲੀ ਦੇ ਉੱਪਰ ਜਾ ਕੇ ਸੱਟ ਵਜੇ, ਤੇ ਫਿਰ ਕੀ ਹੋਏਗਾ, ਪ੍ਰਗਟ ਹੋ ਜਾਏਗਾ। ਆਓ, ਲੱਖ ਲੱਖ ਵਧਾਈਆਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ। ਸਮੂਹ ਗੁਰੂ ਕੀ ਸਾਧ ਸੰਗਤ ਜੋ ਬਣਾਇਆ ਸੰਸਾਰ ਨੇ, ਆਪਾਂ ਉਸ ਅਨੁਸਾਰ ਚੱਲਦੇ ਹਾਂ। ਵੈਸੇ ਜਿਹੜੇ ਗਿਆਨੀ ਲੋਕ ਨੇ ਉਹ ਤੇ ਹਰ ਦਿਨ ਹੀ ਕਹਿੰਦੇ ਸ਼ੁਕਰਾਨਾ ਪਾਤਸ਼ਾਹ ਤੇਰਾ। ਮੈਂ ਕਈ ਵਾਰੀ ਜ਼ਿਕਰ ਕਰਦਾ ਭਾਈ ਸਾਹਿਬ ਭਾਈ ਵੀਰ ਸਿੰਘ, ਕਹਿੰਦੇ ਚਾਰ ਪੈਰ ਨੇ, ਤਿੰਨ ਤਿੰਨ ਘੰਟੇ ਦਾ ਇੱਕ ਪੈਰ ਏ। ਕਹਿੰਦੇ ਤਿੰਨ ਘੰਟੇ ਬਾਅਦ ਦਾ ਹਿਸਾਬ ਲਿਖ ਲੈ, ਤਿੰਨ ਘੰਟੇ ਬਾਅਦ ਉੱਠ ਕੇ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ। ਚਾਰ ਵਾਰੀ ਜ਼ਿੰਦਗੀ ਦੇ ਦਿਨ ਦੇ ਅੰਦਰ ਚਾਰ ਵਾਰੀ ਵਾਹਿਗੁਰੂ ਕਹਿ ਦੇਗਾ ਨਾ, ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਕੀ ਹੋਏਗਾ, ਸ਼ੁਕਰ ਸ਼ੁਕਰ ਨਾਲ ਸ਼ੁਕਰਾਨਾ ਭਰ ਜਾਏਗਾ, ਇੰਨਾ ਢੇਰ ਲੱਗ ਜਾਏਗਾ ਕਿ ਮੁੱਕਣ ਜੀ ਨਹੀਂ ਆਏਗਾ। ਲੱਖ ਲੱਖ ਵਧਾਈਆਂ ਅੱਜ ਗਾਖਲ ਪਰਿਵਾਰ ਵੱਲੋਂ, ਉਸਦਾ ਮੁਲਕ ਸਿੰਘ ਜੀ ਗਾਖਲ, ਇਕਬਾਲ ਸਿੰਘ ਗਾਖਲ, ਸਾਰੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਸਵੇਰੇ, ਸਾਰਾ ਪਰਿਵਾਰ ਹਾਜ਼ਰ ਹੈ, ਲੰਗਰ ਚੱਲ ਰਹੇ ਹਨ। ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਵੱਡੇ ਭਰਾਤਾ ਵੀਰ ਜੀ ਪਟਨਾ ਸਾਹਿਬ ਤੇ ਹਜੂਰ ਸਾਹਿਬ ਗਏ ਹੋਏ ਨੇ, ਉਹਨਾਂ ਦੀਆਂ ਹਾਜ਼ਰੀਆਂ ਲੱਗ ਰਹੀਆਂ। ਮਹਾਰਾਜ ਮੇਰਾ ਕਰਨ ਜੀ ਕੀਰਤਨ ਦੀ ਸਮਾਪਤੀ, ਆਓ ਇਹ ਪੰਕਤੀਆਂ ਪੜ੍ਹ ਕੇ

0: ਖੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਗਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ।

ਸੋਚ ਸੇਵਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਭੁੱਲਾਂ ਚੁੱਕਾਂ ਦੀ ਸੀਮਾ ਪ੍ਰਤੀ ਸਾਂਝੀ ਕਰੋ ਜੀ। ਵਾਹ

ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨਗੇ।

0: ਕਰ ਲਓ ਪ੍ਰੈਕਟਿਸ ਮੁੰਡੇ ਦੇ ਨਾਲ ਹੀ ਪ੍ਰੈਕਟਿਸ ਕਰ ਲਓ ਮਾਈਕ ਚਲਦੇ ਚਲਦੇ
1: ਦੇਖੋ ਬੰਦ ਕਰੋ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਨਾਓ ਵੀ ਵਿਲ ਡੂ ਦਾ ਪੱਲਾ ਸੈਰੇਮਨੀ। ਆਈ ਵਿਲ ਰਿਕੁਐਸਟ ਸਰਦਾਰ ਮੇਹਰ ਸਿੰਘ ਮਾਂਗੜ ਜੀ ਟੂ ਡੂ ਦੈਟ। ਆਈ ਵਿਲ ਹੈਲਪ ਹਿਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਸਾਧ ਸਿੰਘ ਜੀ, ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸੁਭਾਗ ਜੋੜੀ ਨੇ ਬੜੇ ਪਿਆਰ ਸਹਿਤ ਪਾਠ ਸਰਵਨ ਕਰਨਾ ਹੈ ਅਤੇ ਜਿਵੇਂ ਆਪ ਜੀ ਨੂੰ ਦੱਸਿਆ ਗਿਆ ਹੈ, ਆਪ ਜੀ ਨੇ ਹਰ ਐਲਾਨ ਦੀ ਸਮਾਪਤੀ ਤੋਂ ਬਾਅਦ ਮੱਥਾ ਟੇਕ ਕੇ ਪਰਿਕਰਮਾ ਕਰਕੇ ਫਿਰ ਮੱਥਾ ਟੇਕ ਕਰਕੇ ਅਗਲੀ ਲਾਮ ਸੁਣਨ ਵਾਸਤੇ ਬੈਠ ਜਾਣਾ ਹੈ। ਸੰਗਤ ਨੇ ਵੀ ਪਿਆਰ ਸਹਿਤ ਸ਼ਾਂਤੀ ਬਣਾ ਕਰਕੇ ਸਾਰੀ ਮਰਿਆਦਾ ਵਿੱਚ ਹਾਜ਼ਰੀ ਭਰਨੀ ਹੈ। ਆਓ ਪ੍ਰਾਰੰਭ

ਸੋ ਸਤ ਸੰਗਤ ਜੀ, ਅਨੰਦ ਕਰ ਦੀ ਰਸਮ ਪੂਰੀ ਹੋਈ ਹੈ। ਹੁਣ ਸ਼ੁਕਰਾਨੇ ਦੇ ਦੋ ਸ਼ਬਦ ਪੜੇ ਜਾਣਗੇ। ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਅਤੇ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਉਪਰੰਤ ਸਮਾਪਤ।

ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲੈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ। ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ। ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਵਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕਾ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਂ ਵਾਕ ਅਨੁਸਾਰ ਗਰੀਬ ਨਿਵਾਜ ਆਪ ਜੀ ਨੇ ਕਿਰਪਾ ਕੀਤੀ ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਡੀਐਗੋ ਯੈਪਸ ਸਨ ਆਫ ਅਲਹੈਂਡਰੋ ਯੈਪਸ ਮਾਰਸ਼ਲ ਡੈਲਗੈਡੋ ਅਤੇ ਬੱਚੀ ਯੋਗਤਾ ਮਾਂਡਕ ਸੁਪੁੱਤਰੀ ਸਰਦਾਰ ਮੇਹਰ ਸਿੰਘ ਮਾਂਗਟ ਬੀਬੀ ਹਰਮਿੰਦਰ ਕੌਰ ਮਾਂਗਟ ਗਰੀਬ ਨਿਵਾਜ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ ਹਨ। ਸਤਿਗੁਰੂ ਜੀ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਮਰਿਆਦਾ ਨਿਭਾਉਂਦੇ ਆਪ ਜੀ ਕੇ ਸੇਵਕਾਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਰਹਿਮਤ ਕਰਨੀ। ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮੇਰਾ ਭਰਿਆ ਹੱਥ ਰੱਖਣਾ ਰਹਿਮਤਾਂ ਕਰਨੀਆਂ ਗ੍ਰਿਸ਼ ਧਰਮ ਦੀਆਂ ਸਾਰੀਆਂ ਖੁਸ਼ੀਆਂ ਖੇੜੇ ਝੋਲੀ ਵਿੱਚ ਪਾਉਣਾ ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਰਹਿਮਤਾਂ ਕਰਨੀਆਂ ਦੋਹਾਂ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਆਪਣੇ ਚਰਨ ਕਮਲਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ ਸਤਿਗੁਰੂ ਜੀ ਕਿਰਪਾ ਕਰਨੀ। ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਸਾਰੇ ਕਾਰਜ ਆਪ ਜੀ ਨੇ ਰਾਸ ਕਰਨੇ। ਗਰੀਬ ਨਿਵਾਜ ਇਸ ਖੁਸ਼ੀਆਂ ਦੇ ਮੌਕੇ ਸਮੇਂ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਹਨ। ਆਪ ਜੀਆਂ ਨੇ ਅੰਗੀਕਾਰ ਕਰਨੇ ਸਦੀਵ ਕਾਲ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਕੇ ਦਰ ਤੇ ਪ੍ਰਵਾਨ ਹੋਵੇ ਸਤਿਗੁਰੂ ਜੀਓ। ਬੇਅੰਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ। ਘਰ ਆਈਆਂ ਸੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ। ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ। ਸਭਨਾਂ ਨੂੰ ਆਪਣੇ ਚਰਨ ਕਮਲਾਂ ਦਾ ਪਿਆਰ ਗੁਰਸਿੱਖੀ ਜੀਵਨ ਸਤ ਸੰਗਤ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀਓ। ਇਸ ਵਕਤ ਕਰੋ ਕਿਰਪਾ ਦਾਰਾਈਆਂ ਸੰਗਤਾਂ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪੁਰ ਹੈ ਕਿਰਪਾ ਧਾਰੀ, ਪੂਰੀ ਲੋਚ ਹਮਾਰੀ। ਬੜੇ ਹੀ ਖੁਸ਼ੀਆਂ ਤੇ ਅਮਾਂਗਾਂ ਭਰੇ ਸਮੇਂ ਤੇ ਜਦੋਂ ਅਨੰਦ ਕਾਰਜ ਦੀ ਰਸਮ ਨਿਰਵਿਘਨਤਾ ਸਹਿਤ ਸੰਪੂਰਨ ਹੋਈ, ਇਸ ਖੁਸ਼ੀ ਭਰੇ ਮੌਕੇ ਤੇ ਸਾਹਿਬਾਂ ਦੀ ਬਖਸ਼ਾਂ ਲਹਿਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਜਿੱਥੇ ਡਿਆਗੋ ਜੈਪਲਸ ਅਤੇ ਯੋਗਤਾਵਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਉੱਥੇ ਉਹਨਾਂ ਦੇ ਮਿੱਤਰਾਂ, ਦੋਸਤਾਂ, ਮਾਤਾ ਪਿਤਾ, ਸਮੂਹ ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਾਲ ਅਰਦਾਸ ਕਰਦਾ ਗੁਰੂ ਪਾਸ ਕਿ ਉਹਨਾਂ ਦੀ ਬਹੁਤਾ ਜੋੜੀ ਸਦਾ ਲਈ ਬਣਾਈ ਰੱਖੇ ਗੁਰੂ, ਸਦਾ ਉਹਨਾਂ ਨੂੰ ਖੁਸ਼ੀਆਂ, ਖੇੜੇ, ਕਾਮਯਾਬੀਆਂ ਬਖਸ਼ੇ। ਅਤੇ ਮੈਂ ਹੁਣ ਇੰਗਲਿਸ਼ ਵਿੱਚ ਸ਼ੁਰੂ ਕਰਨ ਲੱਗਾ। ਇਟਸ ਵੈਰੀ ਆਸਪੀਸ਼ੀਅਸ ਓਕੇਜ਼ਨ ਵੈਨ ਵੀ ਵਰ ਏਬਲ ਟੂ ਗੈਟ ਕੰਪਲੀਟ ਦ ਮੈਰਿਜ ਸੈਰੇਮਨੀ ਆਫ ਡਿਆਗੋ ਜੈਪਸ ਵਿਦ ਯੋਗਤਾ ਮਾਂਗਟ ਅਕੋਰਡਿੰਗ ਟੂ ਦ ਸਿੱਖ ਰਹਿਤ ਮਰਿਆਦਾ, ਅਕੋਰਡਿੰਗ ਟੂ ਸਿੱਖ ਰਾਈਟਸ। ਦਿਸ ਇਜ਼ ਅ ਵੈਰੀ ਹੈਪੀ ਓਕੇਜ਼ਨ ਫਾਰ ਦ ਕਪਲ ਐਂਡ ਆਲ ਆਫ ਅਸ, ਐਂਡ ਆਈ ਕੰਗਰੈਚੁਲੇਟ ਦ ਕਪਲ, ਦੇਅਰ ਪੇਰੈਂਟਸ ਔਨ ਬੋਥ ਸਾਈਡਸ, ਦੇਅਰ ਰਿਲੇਟਿਵਸ, ਫਰੈਂਡਸ ਔਨ ਬੋਥ ਸਾਈਡਸ, and also pray to Vaheguru to give them a very, very happy married life, full of successes, good health, and all the good things in their life. And also pray to God to give them strength and the power to take up and complete the responsibilities of a married couple. And I would thank also our Kirtani Jatha or the Kirtani group, Pai Sa Pai, Pitpa Singh, Rishila, and the Jatha. They did excellent job of reciting the Kirtan of Gurbani. Also thank to Pai Sa Pai Navri Singh Ji, who did all the Gurbani citation and Ardas and other required things according to the Sikh Sahit Marjada. I'm thankful to the management over here and the congregation who were able to provide us all the facilities. I'm thankful to all of you, all the guests on both sides, on behalf of both families who came here to attend the marriage. I hope you enjoyed the marriage, so now we will honor the couple. I request Pai Sa Pai Namri Singh Ji took the ceremony of honoring them. Can the couple stand up please for receiving the honor? The Sropas, we call it. Thank you.

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਧਾਰੀ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਸ ਚਿਰ ਨਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਦੇ ਕੀਰਤਨ ਤੇ ਕਥਾ ਸੇਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਲਈ ਪਰਮ ਸਤਿਕਾਰ ਜੋ ਸਤਸੰਗ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੇ ਬੜੇ ਸਪਿਨੇ ਕੀਰਤਨ ਸਰਵਨ ਕਰਵਾਏ ਨੇ। ਉਹਨਾਂ ਦਾ ਹਾਰਦਿਕ ਧੰਨਵਾਦ।

0: ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨਾ, ਸ਼ਬਦ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੇ ਖਿਮਾ ਕਰਨਾ ਜੀ। ਅੱਜ ਜਿਸਨੇ ਕੀਤਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਮਨਾਏ ਜਾ ਰਹੇ ਹਨ। ਆਪ ਜੀ ਸਰਬ ਸੰਗਤਾਂ ਨੂੰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਓ ਹੁਣ ਅਗਲਾ ਸਮਾਂ ਸਰਵਨ ਕਰਦੇ ਹਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹਮੇ ਕਾ ਜਗਤ ਮੈਂ ਆਇਓ, ਧਰਮ ਹੇਤ ਕੋ ਦੇ ਪਠਾਇਓ। ਹਮੇ ਕਾ ਜਗਤ ਮੈਂ ਆਏ, ਧਰਮ ਹੇਤ ਕੋ ਦੇ ਪਠਾਏ। ਜਹਾਂ ਤਹਾਂ ਤੁਮ ਧਰਮ ਵਿਸਾਰੋ, ਦੁਸ਼ਟ ਦੋਖੀਨ ਪਕੜ ਪਿਛਾਰੋ। ਇਹ ਕਾਜ ਧਰਾ ਹਮ ਜਨਮਨ, ਸਮਝ ਲਿਓ ਸਾਧੂ ਸਭ ਮਨਮਨ। ਧਰਮ ਚਲਾਵਨ ਸੰਤ ਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ।

ਜਦੋਂ ਦਾ ਸੰਸਾਰ ਬਣਿਆ ਨਿਰੰਕਾਰ ਪਰਮਾਤਮਾ ਨੂੰ ਪਾਉਣ ਦੇ ਯਤਨ ਕੀਤੇ ਗਏ। ਜੁਗਾਂ ਦੀ ਗੱਲ ਹੈ, ਜੁਗ ਜੁਗ ਆਪੋ ਆਪਣਾ ਧਰਮ ਹੈ, ਹਰ ਯੁਗ ਦੀ ਆਪਣੀ ਖੋਜ ਹੈ, ਹਰ ਯੁਗ ਦਾ ਆਪਣਾ ਰੱਬ ਨੂੰ ਲੱਭਣ ਦਾ ਤਰੀਕਾ ਅਲੱਗ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਇੰਨੇ ਇੰਨੇ ਸਿਆਣੇ ਲੋਕ ਹੋ ਗਏ, ਉਹਨਾਂ ਸਿਆਣਿਆਂ ਲੋਕਾਂ ਨੇ ਰੱਬ ਦੀ ਤਲਾਸ਼ ਪਾਤਾਲਾਂ ਤੇ ਆਕਾਸ਼ ਵਿੱਚ ਕਰਨੀ ਸ਼ੁਰੂ ਕਰ ਦਿੱਤੀ। ਆਕਾਸ਼ ਤੇ ਪਾਤਾਲ ਇਹਨਾਂ ਦੇ ਅੰਦਰ ਉਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਕਿ ਦੇਖੀਏ ਪਾਤਾਲ ਕਿੰਨੇ, ਆਕਾਸ਼ ਕਿੰਨੇ। ਜਗਤ ਦੇ ਅੰਦਰ ਸਭ ਤੋਂ ਪਹਿਲਾਂ ਇਹ ਲੜਾਈ ਦਾ ਝਗੜਾ ਬਣਿਆ, ਸੱਤ ਆਕਾਸ਼ ਤੇ ਸੱਤ ਪਾਤਾਲ ਨੇ ਲੱਭਣ ਵਾਲੇ ਨੇ ਕਹਿਤਾ ਮੈਂ ਸੱਤ ਲੱਭ ਲੈਣੇ, ਸੱਤ ਉੱਪਰਲੇ ਸੱਤ ਥੱਲੇ ਵਾਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਦੇ ਰਹਿਬਰ ਬਣ ਕੇ ਆਏ। ਉਹ ਕਹਿ ਲੱਗੇ ਸੱਤ ਜੇ ਹੈਣ ਤੇ ਸੱਤ ਤੋਂ ਅੱਗੇ ਹੋਰ ਵੀ ਹੋਣਗੇ, ਜੇ ਤੁਹਾਨੂੰ ਸੱਤ ਮਿਲੇ ਨੇ ਤਾਂ ਅੱਗੇ ਹੋਰ ਵੀ ਹੋਣਗੇ। ਨਹੀਂ ਜੀ, ਕਿਉਂਕਿ ਸੱਤ ਤੋਂ ਬਗਾਦ ਬ੍ਰੇਕ ਲੱਗ ਗਈ। ਕਿਆ ਨਿਰੰਕਾਰ ਪਰਮਾਤਮਾ ਨੇ ਬ੍ਰੇਕ ਲਾ ਦਿੱਤੀ ਵੀ ਸੱਤ ਆਕਾਸ਼ ਤੇ ਸੱਤ ਪਤਾਲ ਹੀ ਥਾਪਣੇ ਸਨ, ਜਾਂ ਫਿਰ ਇੱਕ ਹੀ ਰਹਿਣ ਦਿੰਦੇ? ਜੇ ਇੱਕ ਨਹੀਂ ਸੱਤ ਨੇ, ਸੱਤ ਨਹੀਂ ਤੇ ਲੱਖ ਹੀ ਨੇ, ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਨੇ। ਬ੍ਰਹਮਾ ਕਹਿੰਦੇ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ ਵਿਗਿਆਨਕ ਉਸ ਯੁੱਗ ਦਾ, ਉਸ ਨੂੰ ਕੋਈ ਹੋਰ ਦਰਜਾ ਦਿੱਤਾ, ਨਾਮ ਕੁਝ ਹੋਰ ਹੈ। ਅੱਜ ਦੀ ਵਿਗਿਆਨ ਵੀ ਲੱਭਦੀ, ਤਲਾਸ਼ ਕਰਦੀ ਹੈ, ਕਣ ਤੱਕ ਜਾਂਦੀ ਹੈ, ਜੜ ਤੱਕ ਜਾਂਦੀ ਹੈ, ਅਣੂ ਤੱਕ ਜਾਂਦੀ, ਪਰਮਾਣੂ ਤੱਕ ਜਾਂਦੀ ਲੱਭਣ। ਉਦੋਂ ਵੀ ਬ੍ਰਹਮਾ ਨੇ ਬੜਾ ਲੱਭਣਾ ਚਾਹਿਆ, ਬੰਦਗੀ ਤਾਂ ਹੈ ਸੀ, ਉਮਰਾਂ ਲੰਮੀਆਂ ਸਨ, ਹੋਰ ਕੁਝ ਅੱਜ ਦਾ ਇੰਨਾ ਜ਼ਖੀਰਾ ਜਿਹਾ ਨਹੀਂ ਸੀ ਖਲਾਰਾ। ਕੁਝ ਸਮੇਂ ਤਲਾਸ਼ ਕਰਦੇ ਸਨ, ਬਹਿ ਜਾਂਦੇ ਸੀ, ਬਹਿ ਕੇ ਵੇਖਦੇ ਸੀ, ਰੱਬ ਦੇ ਸਿਧਾਂਤ ਨੂੰ ਪੜ੍ਹਦੇ ਚਲੇ ਜਾਣਾ, ਪੜ੍ਹਦੇ ਚਲੇ ਜਾਣਾ, ਡੀਪ ਚਲੇ ਜਾਣਾ, ਡੀਪ ਚਲੇ ਜਾਣਾ। ਧਿਆਨ ਦਾ ਮਾਰਗ ਇੰਨਾ ਵੱਡਾ ਹੋ ਜਾਣਾ, ਪਤਾ ਲੱਗਣਾ ਵੀ ਹੈ ਵਾਕਿਆ ਵਿਸ਼ਾਲ ਹੈ। ਨੇਤ ਨੇਤ ਬਨ ਤ੍ਰਿਣ ਕਹਿਤ, ਸਾਰੇ ਕਹਿੰਦੇ ਨੇਤੀ ਨੇਤੀ, ਅੰਤ ਨਹੀਂ ਹੈ, ਅੰਤ ਨਹੀਂ ਹੈ, ਨੇਤ ਨੇਤ ਬਨ ਤ੍ਰਿਣ ਕਹਿਤ। ਤੇ ਬ੍ਰਹਮਾ ਨੂੰ ਇਹਨੇ ਖੋਜ ਕੀਤੀ ਤਾਂ ਇਹਨੇ ਦੱਸ ਦਿੱਤਾ ਸੰਸਾਰ ਨੂੰ ਇਹ ਚੀਜ਼ਾਂ ਨੇ, ਦਿਨ ਬਣਾ ਤੇ ਇਹਨੇ ਰੰਗ ਕੱਢ ਦਿੱਤੇ, ਇਹਨੇ ਦੁਨੀਆਂ ਦਾ ਕਾਰੋ ਵਿਹਾਰ ਅੱਧੇ ਨਾਲੋਂ ਜ਼ਿਆਦਾ ਹਿੱਸਾ ਇਹਨੇ ਸੰਸਾਰ ਦੀ ਕਿਰਤ ਵਿਹਾਰ ਵਿੱਚ ਲਾ ਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹ ਦਿਨ ਬਣਾਇਆ ਨੂੰ ਸੱਤਾਂ ਦਿਨਾਂ ਦੇ ਅੰਦਰ ਪ੍ਰਵਰਤ ਕੀਤਾ ਰਾਵਣ ਨੇ। ਰਾਵਣ ਨੇ ਇਹਨੇ ਰੰਗ ਲੱਭੇ ਤੇ ਰਾਵਣ ਨੇ ਰੰਗ ਜਿਹੜੇ ਨੇ ਬਣਾ ਕੇ ਤੇ ਰੰਗ ਦਿੱਤਾ, ਰੰਗ ਚਾੜ ਦਿੱਤਾ। ਕਹਿੰਦਾ ਬਾਹਰਲੇ ਰੰਗ ਨੀ, ਬਾਡੀ ਦੇ ਅੰਦਰ ਵੀ ਸੱਤ ਰੰਗ ਨੇ, ਸੂਰਜ ਦੇ ਅੰਦਰ ਵੀ ਸੱਤ ਰੰਗ ਨੇ, ਚੰਦਰਮਾ ਦੇ ਵੀ ਸੱਤ ਰੰਗ ਨੇ। ਉਹ ਕਹਿੰਦਾ ਇਹਨੇ ਫਿਰ ਰੰਗਾਂ ਨੂੰ ਆਪਣੀ ਬੁੱਧੀ ਦੇ ਨਾਲ ਹਰ ਰੰਗ ਦੇ ਅੰਦਰੋਂ ਚਿੱਟੇ ਰੰਗ ਦੇ ਵਿੱਚੋਂ ਸੱਤ ਰੰਗ ਕੱਢ ਦਿੱਤੇ। ਚਿੱਟਾ ਹੈ, ਸ਼ਵੇਤ ਹੈ, ਤੇ ਸ਼ਵੇਤ ਦੇ ਅੰਦਰ ਹੀ ਅਨੇਕਾਂ ਰੰਗ ਨੇ, ਸੱਤ ਦਾ ਨੇ ਕੱਢ ਦਿੱਤੇ, ਸੱਤ ਦਿਨ ਬਣਾ ਦਿੱਤੇ। ਕਹਿੰਦੇ ਅੰਦਰ ਵੀ ਸਾਡੇ ਸੱਤ ਰੰਗ ਨੇ ਤੇ ਬਾਹਰ ਵੀ, ਦੁਨੀਆਂ ਦੇ ਅੰਦਰ ਵੀ ਸੱਤ ਰੰਗ ਨੇ। ਖੈਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਫਰਮਾਨ ਕਰਦੇ ਕਹਿ ਰਹੇ ਨੇ ਨਾਰਦ ਸੇ ਚਤਰਾਨਨ ਸੇ ਰੁਮਨਾਰਕ ਸੇ ਸਭ ਨੂੰ ਮਿਲ ਗਾਇਓ। ਉਦੋਂ ਇਹਨਾਂ ਨੂੰ ਰਿਸ਼ੀਆਂ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਸਾਇੰਟਿਸਟ ਕਹਿ ਦਿਆ ਜਾਂਦਾ, ਅੱਖਰ ਹੀ ਚੇਂਜ ਹੋਏ ਨੇ। ਪਹਿਲਾਂ ਕਿਹਾ ਜਾਂਦਾ ਸੀ ਭਾਈ ਮਰਦਾਨਾ, ਗੁਰੂ ਕੇ ਕੀਰਤਨੀ ਹੈ ਭਾਈ ਮਰਦਾਨਾ, ਅੱਜ ਅੱਖਰ ਚੇਂਜ ਹੋ ਗਿਆ ਪ੍ਰੋਫੈਸਰ ਸਾਹਿਬ, ਅੱਖਰ ਚੇਂਜ ਹੋ ਗਿਆ ਪ੍ਰਿੰਸੀਪਲ ਸਾਹਿਬ, ਅੱਖਰ

ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰ ਜੋ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।